0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ade radio dwara jude ho.
2: ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ ਪਿਆਰੇ ਦੋਸਤੋ, ਤੁਸੀਂ ਜੁੜਿਓ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ। ਅਤੇ ਅੱਜ 7 ਮਈ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਈਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਹਨ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਹਰ ਰੋਜ਼ 4 to 5 ਵਜੇ ਤੱਕ 1 ਘੰਟੇ ਦੇ ਲਈ ਲਾਈਵ ਪ੍ਰਸਾਰਿਤ ਹੁੰਦਾ ਹੈ ਅਤੇ ਇਸ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਹੈ।

9 ਵਜੇ SBS ਰੇਡੀਓ 2 ਉੱਤੇ। ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਫੋਨ ਨੰਬਰ 04397997767 04397997767 ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਆਪਣੀ ਸਾਂਝ ਪਾ ਸਕਦੇ ਹੋ। ਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਕਰਾਂਗੇ ਆਸਟ੍ਰੇਲੀਆ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ। ਇਸ ਤੋਂ ਬਾਅਦ ਇੱਕ ਖਾਸ ਰਿਪੋਰਟ ਦੇ ਰਾਹੀਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਵਿੱਚ ਅੰਤਰਰਾਸ਼ਟਰੀ ਵੀਜ਼ਾ ਰਿਫਿਊਜ਼ਲ ਦਰਾਂ ਦੇ ਬਾਰੇ, ਜੋ ਕਿ ਇਤਿਹਾਸਕ ਪੱਧਰ 'ਤੇ ਪਹੁੰਚ ਗਈਆਂ ਨੇ। ਦੱਖਣ ਏਸ਼ੀਆਈ ਮੁਲਕਾਂ, ਖਾਸ ਤੌਰ 'ਤੇ ਭਾਰਤ, ਨੇਪਾਲ ਅਤੇ ਬੰਗਲਾਦੇਸ਼ ਤੋਂ ਆਉਣ ਵਾਲੇ ਵਿਦਿਆਰਥੀ ਇਸ ਰੁਝਾਨ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਨੇ। ਅਤੇ SBS ਪੰਜਾਬੀ ਦੀ ਖਾਸ ਪੇਸ਼ਕਾਰੀ ਆਸਟ੍ਰੇਲੀਆ ਦੇ ਵਿੱਚ ਪੰਜਾਬੀਆਂ ਦੇ ਪ੍ਰਵਾਸ ਦੀਆਂ ਮੁੱਢਲੀਆਂ ਕਹਾਣੀਆਂ ਦੇ ਤਹਿਤ ਅੱਜ ਤੁਹਾਨੂੰ ਅਸੀਂ ਮਿਲਾਵਾਂਗੇ ਜੀ 1973 ਤੋਂ ਆਸਟ੍ਰੇਲੀਆ ਦੇ ਵਿੱਚ ਵਸੇ ਸਿਮਰ ਕੌਰ ਹੋਰਾਂ ਦੇ ਨਾਲ। ਸਿਮਰ ਕੌਰ ਅਤੇ ਉਹਨਾਂ ਦੀ ਪੋਤੀ ਦੀ ਦਿਲਚਸਪ ਕਹਾਣੀ, ਪੀੜ੍ਹੀ ਦਰ ਪੀੜ੍ਹੀ ਭਾਸ਼ਾ ਅਤੇ ਅਪਣੱਤ ਨਾਲ ਜੁੜੇ ਰਹਿਣ ਦੀ ਮੂੰਹ ਬੋਲ ਦੀ ਤਸਵੀਰ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ ਅੱਜ ਦੀ ਹਫ਼ਤਾਵਾਰੀ ਪੇਸ਼ਕਾਰੀ ਦੇ ਵਿੱਚ ਪੰਜਾਬੀ ਡਾਇਸਪੋਰਾ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਵਸੇ ਪੰਜਾਬੀਆਂ ਨਾਲ ਜੁੜੀਆਂ ਕੁਝ ਖਾਸ ਖਬਰਾਂ ਅਤੇ ਜਾਣਕਾਰੀਆਂ ਵੀ ਤੁਹਾਡੇ ਰੂਬਰੂ ਕਰਾਂਗੇ। ਸੋ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਅਤੇ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਸਾਡਾ ਫੋਨ ਨੰਬਰ 04397997767 ਤੁਹਾਡੇ ਪਿਆਰ ਭਰੇ ਸੁਨੇਹਿਆਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਅਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਅਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਉੱਤੇ।

SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੁਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜਿਮ ਚਾਮਸ ਅੱਜ ਸ਼ਾਮ 7:30 ਵਜੇ ਆਪਣਾ 5ਵਾਂ ਫੈਡਰਲ ਬਜਟ ਪੇਸ਼ ਕਰਨ ਜਾ ਰਹੇ ਨੇ, ਜਿਸ ਵਿੱਚ ਨੌਜਵਾਨ ਆਸਟ੍ਰੇਲੀਅਨ ਨਾਗਰਿਕਾਂ ਦੇ ਲਈ ਰਿਹਾਇਸ਼ ਇੱਕ ਪ੍ਰਮੁੱਖ ਮੁੱਦਾ ਹੋਵੇਗਾ। ਇਸ ਬਜਟ ਤਹਿਤ ਫੈਡਰਲ ਅਰਥ ਵਿਵਸਥਾ ਦੇ ਵਿੱਚ 44.9 ਅਰਬ ਡਾਲਰ ਦੇ ਵਾਧੇ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਹਾਲਾਂਕਿ ਡਾਕਟਰ ਚਾਮਸ ਨੇ ਇਹ ਪੁਸ਼ਟੀ ਕੀਤੀ ਹੈ ਕਿ ਮੰਗਲਵਾਰ ਦਾ ਵਿੱਤੀ ਬਲੂ ਪ੍ਰਿੰਟ 4 ਸਾਲਾਂ ਦੇ ਬਜਟ ਦ੍ਰਿਸ਼ਟੀਕੋਣ ਵਿੱਚ ਕਿਸੇ ਵੀ ਸਾਲ ਸਰਪਲਸ ਵਿੱਚ ਵਾਪਸੀ ਨਹੀਂ ਵਿਖਾਏਗਾ, ਪਰ ਦਸੰਬਰ ਦੇ ਮੱਧ ਸਾਲ ਦੇ ਅਪਡੇਟ ਦੇ ਮੁਕਾਬਲੇ ਪੂਰਵ ਅਨੁਮਾਨ ਘਾਟਾ ਹਰ ਸਾਲ ਘੱਟ ਹੋਵੇਗਾ। ਅਰਥ ਸ਼ਾਸਤਰੀਆਂ ਨੇ ਈਰਾਨ ਯੁੱਧ ਕਾਰਨ ਵਧੇ ਹੋਏ ਟੈਕਸ ਮਾਲੀਏ ਦੇ ਨਤੀਜੇ ਵਜੋਂ ਬਜਟ ਦੇ ਹੇਠਲੇ ਹਿੱਸੇ ਵਿੱਚ ਕਾਫ਼ੀ ਸੁਧਾਰ ਦੀ ਭਵਿੱਖਬਾਣੀ ਕੀਤੀ ਸੀ। ਖਜ਼ਾਨਾ ਮੰਤਰੀ ਦਾ ਕਹਿਣਾ ਹੈ ਕਿ ਬਜਟ ਵਿੱਚ ਸੁਧਾਰ ਸਰਕਾਰ ਦੁਆਰਾ ਬਚਤ ਅਤੇ ਖਰਚ ਉੱਤੇ ਕੰਟਰੋਲ ਦਾ ਨਤੀਜਾ ਹੈ। ਇਸ ਦੇ ਨਾਲ ਹੀ ਖਜ਼ਾਨਾ ਮੰਤਰੀ ਨੇ ਆਉਣ ਵਾਲੇ ਬਜਟ ਨੂੰ ਲੇਬਰ ਸਰਕਾਰ ਦਾ ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਬਜਟ ਦੱਸਿਆ। ਉਹਨਾਂ ਕਿਹਾ ਕਿ ਇਸ ਬਜਟ ਵਿੱਚ ਆਮ ਤੋਂ ਜ਼ਿਆਦਾ ਬਚਤ ਅਤੇ ਸੁਧਾਰ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਮੰਗਲਵਾਰ ਸ਼ਾਮ ਨੂੰ ਬਜਟ 5 ਵੱਡੇ ਪੈਕੇਜ ਪ੍ਰਦਾਨ ਕਰੇਗਾ, ਜਿਸ ਵਿੱਚ ਬਾਲਣ ਸੁਰੱਖਿਆ, ਰਹਿਣ ਸਹਿਣ ਦੀ ਲਾਗਤ, ਰਿਹਾਇਸ਼, ਉਤਪਾਦਕਤਾ, ਟੈਕਸ ਸੁਧਾਰ ਅਤੇ ਬਚਤ ਸ਼ਾਮਲ ਹਨ। ਉਹਨਾਂ ਕਿਹਾ ਕਿ ਮਿਡਲ ਈਸਟ ਵਿੱਚ ਚੱਲ ਰਹੇ ਯੁੱਧ ਦੀ ਵਜ੍ਹਾ ਕਾਰਨ ਸਰਕਾਰ ਨੂੰ ਟੈਕਸ ਸੁਧਾਰਾਂ ਵਿੱਚ ਸਖ਼ਤ ਫੈਸਲੇ ਲੈਣੇ ਪੈ ਰਹੇ ਨੇ। ਖ਼ਬਰਾਂ ਇਹ ਵੀ ਹਨ ਕਿ ਫੈਡਰਲ ਬਜਟ ਦੇ ਵਿੱਚ ਕੈਪੀਟਲ ਗੇਨ ਟੈਕਸ ਵਿੱਚ ਮਿਲਣ ਵਾਲੀ ਛੋਟ ਵਿੱਚ ਬਦਲਾਅ ਕੀਤੇ ਜਾ ਸਕਦੇ ਨੇ। ਹਾਲਾਂਕਿ ਲੇਬਰ ਪਾਰਟੀ ਨੇ 2025 ਦੀਆਂ ਫੈਡਰਲ ਚੋਣਾਂ ਦੌਰਾਨ ਇਸ ਟੈਕਸ ਵਿੱਚ ਬਦਲਾਅ ਨਾ ਕਰਨ ਦਾ ਵਾਅਦਾ ਕੀਤਾ ਸੀ। ਫੈਡਰਲ ਸਰਕਾਰ ਨੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਰਜਿਸਟ੍ਰੇਸ਼ਨ ਵਾਲੇ ਮਾਈਗ੍ਰੇਸ਼ਨ ਏਜੰਟਾਂ ਤੋਂ ਸਾਵਧਾਨ ਰਹਿਣ, ਕਿਉਂਕਿ ਕੁਝ ਏਜੰਟ ਲੋਕਾਂ ਨੂੰ ਪ੍ਰੋਟੈਕਸ਼ਨ ਵੀਜ਼ਿਆਂ ਸੰਬੰਧੀ ਗਲਤ ਸਲਾਹਾਂ ਦੇ ਰਹੇ ਨੇ। ਸਰਕਾਰ ਨੇ ਸਖ਼ਤੀ ਕਰਦੇ ਹੋਏ ਮਾਈਗ੍ਰੇਸ਼ਨ ਸਲਾਹਕਾਰਾਂ ਦੇ ਲਈ ਨਵੇਂ ਅਤੇ ਸਖ਼ਤ ਨਿਯਮ ਲਾਗੂ ਕੀਤੇ ਹਨ, ਜਿਨ੍ਹਾਂ ਦੇ ਵਿੱਚ ਸਖ਼ਤ ਨੈਤਿਕ ਨਿਯਮ ਅਤੇ ਜ਼ਿਆਦਾ ਜਾਂਚ ਪੜਤਾਲ ਦੀਆਂ ਸ਼ਕਤੀਆਂ ਸ਼ਾਮਲ ਹਨ, ਤਾਂ ਜੋ ਇਸ ਖੇਤਰ ਵਿੱਚ ਇਮਾਨਦਾਰੀ ਬਣੀ ਰਹੇ। ਨਾਗਰਿਕਤਾ, ਕਸਟਮ ਅਤੇ ਬਹੁਤ ਸੱਭਿਆਚਾਰਕ ਮਾਮਲਿਆਂ ਦੇ ਸਹਾਇਕ ਮੰਤਰੀ ਜੂਲੀਅਨ ਹਿੱਲ ਨੇ SBS ਗੁਜਰਾਤੀ ਨੂੰ ਦੱਸਿਆ ਹੈ ਕਿ ਕੁਝ ਫਰਜ਼ੀ ਮਾਈਗ੍ਰੇਸ਼ਨ ਏਜੰਟ ਗੁੰਮਰਾਹ ਕਰਨ ਵਾਲੀਆਂ ਸਲਾਹਾਂ ਦੇ ਰਹੇ ਨੇ ਅਤੇ ਅਜਿਹੇ ਵਿੱਚ ਲੋਕਾਂ ਨੂੰ ਸਿਰਫ ਮਾਈਗ੍ਰੇਸ਼ਨ ਏਜੰਟਸ ਰਜਿਸਟ੍ਰੇਸ਼ਨ ਅਥਾਰਟੀ ਦੇ ਦਫ਼ਤਰ ਨਾਲ ਰਜਿਸਟਰਡ ਏਜੰਟਾਂ ਨਾਲ ਹੀ ਰਾਬਤਾ ਕਰਨਾ ਚਾਹੀਦਾ ਹੈ। ਤੇ ਹੁਣ ਇੱਕ ਖਬਰ ਮੂਲ ਨਿਵਾਸੀ ਭਾਈਚਾਰੇ ਨਾਲ ਜੁੜੀ ਹੋਈ। ਆਦੀਵਾਸੀ ਅਤੇ ਟੋਰਸਟੇਟ ਆਈਲੈਂਡਰ ਸੋਸ਼ਲ ਜਸਟਿਸ ਕਮਿਸ਼ਨਰ KT ਕਿਸ ਦਾ ਆਖਣਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਮੂਲ ਨਿਵਾਸੀ ਲੋਕਾਂ ਪ੍ਰਤੀ ਨਸਲਵਾਦ ਉੱਤੇ ਰਾਸ਼ਟਰੀ ਪੱਧਰ ਤੇ ਚਰਚਾ ਹੋਣਾ ਬੇਹੱਦ ਜ਼ਰੂਰੀ ਹੈ। ਕਾਬਲੇ ਗੌਰ ਹੈ ਕਿ ਆਦੀਵਾਸੀ ਅਤੇ ਟੋਰਸਟੇਟ ਆਈਲੈਂਡਰ ਮਾਮਲਿਆਂ ਦੀ ਸੰਯੁਕਤ ਸਥਾਈ ਕਮੇਟੀ ਮੂਲ ਨਿਵਾਸੀ ਲੋਕਾਂ ਦੇ ਪ੍ਰਤੀ ਨਸਲਵਾਦ, ਨਫ਼ਰਤ ਅਤੇ ਹਿੰਸਾ ਦੀ ਜਾਂਚ ਕਰ ਰਹੀ ਹੈ ਅਤੇ ਇਹ ਜਾਂਚ ਸਵਦੇਸ਼ੀ ਮਾਮਲਿਆਂ ਦੀ ਮੰਤਰੀ ਮਲਾਰਿੰਦਰੀ ਮੈਕਰਥੀ ਦੀ ਅਪੀਲ ਉੱਤੇ ਕੀਤੀ ਜਾ ਰਹੀ ਹੈ। ਇਸ ਜਾਂਚ ਦੇ ਲਈ ਜਨਤਕ ਸੁਣਵਾਈ 1 ਮਈ ਨੂੰ ਸਿਡਨੀ ਦੇ ਵਿੱਚ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ 8 ਮਈ ਨੂੰ ਇਹ ਐਡੀਲੇਡ ਵਿੱਚ ਤਬਦੀਲ ਹੋ ਗਈ ਹੈ। ਕਾਂਜੂ ਬਿਰੀ ਭਾਈਚਾਰੇ ਨਾਲ ਸੰਬੰਧਿਤ ਰੱਖਣ ਵਾਲੀ ਮਿਸ ਕੇਟੀ ਕੇਸ ਨੇ SBS ਲਿਵਿੰਗ ਬਲੈਕ ਨੂੰ ਦੱਸਿਆ ਕਿ ਇਹ ਜਾਂਚ ਇਤਿਹਾਸਕ ਨਸਲਵਾਦ ਨੂੰ ਉਜਾਗਰ ਕਰਨ ਅਤੇ ਮੂਲ ਨਿਵਾਸੀ ਲੋਕਾਂ ਪ੍ਰਤੀ ਵੱਧਦੀ ਹਿੰਸਾ ਬਾਰੇ ਗੱਲ ਕਰਨ ਦਾ ਇੱਕ ਮੌਕਾ ਹੈ। ਰੁੱਖ ਅੰਤਰਰਾਸ਼ਟਰੀ ਖਬਰਾਂ ਦਾ ਕਰੀਏ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਚੀਨ ਦੌਰੇ ਤਹਿਤ ਬੁੱਧਵਾਰ 13 ਮਈ ਨੂੰ ਬੀਜਿੰਗ ਪਹੁੰਚ ਰਹੇ ਨੇ। ਇਸੇ ਦੌਰਾਨ ਚੀਨ ਵਿੱਚ ਹਿਰਾਸਤ 'ਚ ਲਏ ਗਏ ਪਾਦਰੀ ਏਜ਼ਰਾ ਜਿਨ ਦੇ ਪਰਿਵਾਰ ਨੇ ਟਰੰਪ ਨੂੰ ਉਹਨਾਂ ਦੀ ਰਿਹਾਈ ਦੀ ਅਪੀਲ ਕੀਤੀ ਹੈ। ਕਾਬਲੇ ਗੌਰ ਹੈ ਕਿ ਬੀਜਿੰਗ ਸਥਿਤ ਜ਼ਾਇਨ ਚਰਚ ਦੇ ਪਾਦਰੀ ਜਿਨ ਨੂੰ ਅਕਤੂਬਰ 2025 ਤੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ। ਇਹ ਹਿਰਾਸਤ ਚੀਨ ਦੁਆਰਾ ਦੇਸ਼ ਦੇ ਅੰਦਰ ਸੁਤੰਤਰ ਈਸਾਈ ਨੈੱਟਵਰਕ ਉੱਤੇ ਕੀਤੀ ਜਾ ਰਹੀ ਕਾਰਵਾਈ ਦਾ ਹਿੱਸਾ ਹੈ। ਆਪਣੀ ਯਾਤਰਾ ਤੋਂ ਪਹਿਲਾਂ ਸ਼੍ਰੀ ਟਰੰਪ ਨੇ ਕਿਹਾ ਕਿ ਉਹ ਪਾਦਰੀ ਐਜ਼ਰਾ ਜਿਨ ਦੇ ਨਾਲ ਨਾਲ ਹਾਂਗਕਾਂਗ ਦੇ ਮੀਡੀਆ ਟਾਈਕੂਨ ਜਿਮੀ ਲਾਈ ਦੀ ਦੁਰਦਸ਼ਾ ਦਾ ਮੁੱਦਾ ਵੀ ਉਠਾਉਣਗੇ, ਜਿਨ੍ਹਾਂ ਨੂੰ ਸ਼ਹਿਰ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਅਤੇ ਆਖਰ ਦੇ ਵਿੱਚ ਖਬਰ ਪੰਜਾਬ ਤੋਂ। ਪੰਜਾਬ ਦੇ ਆਰਮੀ ਪਬਲਿਕ ਸਕੂਲਾਂ ਦੇ ਵਿੱਚ ਸੰਸਕ੍ਰਿਤ ਨੂੰ ਲਾਜ਼ਮੀ ਅਤੇ ਪੰਜਾਬੀ ਨੂੰ ਇੱਕ ਵਿਕਲਪ ਵਿਸ਼ਾ ਬਣਾਉਣ ਦੇ ਫੈਸਲੇ ਨੇ ਸੂਬੇ ਦੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਮਾਪਿਆਂ ਨੂੰ ਭੇਜੇ ਗਏ ਇੱਕ ਸੁਨੇਹੇ ਦੇ ਵਿੱਚ ਆਖਿਆ ਗਿਆ ਕਿ ਸਾਲ 2026-27 ਦੇ ਸੈਸ਼ਨ ਦੇ ਲਈ ਸੰਸਕ੍ਰਿਤ ਲਾਜ਼ਮੀ ਹੋਵੇਗੀ, ਜਦਕਿ ਪੰਜਾਬੀ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਤੋਂ ਸਹਿਮਤੀ ਪੱਤਰ ਲਿਆਉਣਾ ਹੋਵੇਗਾ। ਕਈ ਸਿਆਸੀ ਅਤੇ ਸੱਭਿਆਚਾਰਕ ਜਥੇਬੰਦੀਆਂ ਨੇ ਇਸ ਕਦਮ ਨੂੰ ਪੰਜਾਬੀ ਭਾਸ਼ਾ ਐਕਟ 2008 ਦੀ ਉਲੰਘਣਾ ਦੱਸਿਆ ਹੈ, ਜੋ ਸੂਬੇ ਦੇ ਸਾਰੇ ਸਕੂਲਾਂ ਵਿੱਚ 10ਵੀਂ ਜਮਾਤ ਤੱਕ ਪੰਜਾਬੀ ਪੜ੍ਹਾਉਣਾ ਲਾਜ਼ਮੀ ਬਣਾਉਂਦਾ ਹੈ। ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਭਰ ਦੇ ਵਿੱਚ ਫੌਜੀਆਂ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ, ਇਸ ਲਈ 6ਵੀਂ ਤੋਂ 8ਵੀਂ ਤੱਕ ਅੰਗਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਵਰਗੀਆਂ ਮਿਆਰੀ ਭਾਸ਼ਾਵਾਂ ਪੜ੍ਹਾਉਣੀਆਂ ਜ਼ਰੂਰੀ ਹਨ। ਹਾਲਾਂਕਿ ਜੇਕਰ ਵੱਡੀ ਗਿਣਤੀ ਵਿੱਚ ਵਿਦਿਆਰਥੀ ਚਾਹੁਣ ਤਾਂ ਸਕੂਲ 4ਥੀ ਖੇਤਰੀ ਭਾਸ਼ਾ ਦੇ ਵਜੋਂ ਪੰਜਾਬੀ ਪੜ੍ਹਾ ਸਕਦੇ ਨੇ। ਕਾਬਲੇ ਗੌਰ ਹੈ ਕਿ ਆਰਮੀ ਪਬਲਿਕ ਸਕੂਲ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਚਲਾਏ ਜਾਂਦੇ ਨੇ ਅਤੇ ACBSE ਬੋਰਡ ਨਾਲ ਸੰਬੰਧਿਤ ਹੁੰਦੇ ਹਨ।
ਇਹ ਸਨ ਅੱਜ ਦੀਆਂ ਖਾਸ ਖਾਸ ਖਬਰਾਂ SBS ਪੰਜਾਬੀ ਤੋਂ। ਮੈਂ ਹਾਂ ਪਤਰਸ ਮਸੀਹ।

0: ਪਿਆਰੇ ਦੋਸਤੋ, ਤੁਸੀਂ ਜੁੜਿਓ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ। ਅਤੇ ਅੱਜ ਮੰਗਲਵਾਰ 12 ਮਈ ਦੇ ਦਿਨ ਦੇ ਵਾਸਤੇ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ ਹਾਂ। ਅੱਜ ਦਾ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਜੀ ਮੈਲਬਰਨ ਸਟੂਡੀਓ ਤੋਂ, ਔਰ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਸਾਡੀ ਅਗਲੀ ਪੇਸ਼ਕਾਰੀ ਦਾ ਹੈ। ਗੱਲ ਕਰਾਂਗੇ ਜੀ ਆਸਟ੍ਰੇਲੀਆ ਦੇ 10ਵੇਂ ਸਭ ਤੋਂ ਵੱਡੇ ਫੈਡਰਲ ਵੋਟਰ ਖੇਤਰ ਦੀ, ਕਹਿਣ ਦਾ ਭਾਵ ਕਿ ਨਿਊ ਸਾਊਥ ਵੇਲਸ ਦੇ ਅਧੀਨ ਪੈਂਦੇ ਫੈਰਰ ਇਲਾਕੇ ਦੀ, ਜਿੱਥੇ ਪਿਛਲੇ ਦਿਨਾਂ ਦੇ ਵਿੱਚ ਇੱਕ ਉਪਚੋਣ ਹੋਈ ਹੈ ਔਰ ਉਸ ਉਪਚੋਣ ਦੇ ਵਿੱਚ ਵਨ ਨੇਸ਼ਨ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਦਾ ਸਿਆਸੀ ਮਾਇਨਾ ਕੀ ਹੈ ਔਰ ਖਾਸ ਤੌਰ 'ਤੇ ਸਾਡਾ ਪੰਜਾਬੀ ਭਾਈਚਾਰਾ ਕਿਸ ਤਰੀਕੇ ਨਾਲ ਇਸ ਜਿੱਤ ਨੂੰ ਲੈ ਰਿਹਾ ਹੈ, ਕਿਉਂਕਿ ਇਹ ਜਿਹੜਾ ਇਲਾਕਾ ਇਸ ਜਿੱਤ ਦੇ ਅੰਡਰ, ਇਸ ਇਲਾਕੇ ਦੇ ਅੰਡਰ ਬਹੁਤ ਸਾਰੇ ਐਸੇ ਇਲਾਕੇ ਆਉਂਦੇ ਆ ਜਿਨ੍ਹਾਂ ਦੇ ਵਿੱਚ ਪੰਜਾਬੀ ਭਾਈਚਾਰੇ ਦੀ ਬਹੁਤ ਆਤ ਹੈ। ਕਹਿਣ ਜਿਵੇਂ ਕਿ ਗ੍ਰਿਫਤ, ਐਲਬਰੀ ਨੂੰ ਮਿਲਾ ਕੇ ਇਸ ਖੇਤਰ ਦੇ ਅੰਦਰ ਕੁੱਲ 14 ਡਿਵੀਜ਼ਨਾਂ ਪੈਂਦੀਆਂ ਨੇ। ਕੀ ਕਹਿਣਾ ਆ ਜਿੱਤ ਤੋਂ ਬਾਅਦ ਇਸ ਪਾਰਟੀ ਦੇ ਲੀਡਰਾਂ ਦਾ, ਔਰ ਕੀ ਕੁਝ ਮਾਹੌਲ ਰਿਹਾ ਇਹਨਾਂ ਚੋਣਾਂ ਦੇ ਦੌਰਾਨ, ਇਸ ਚੋਣ ਦਾ ਮਾਹੌਲ ਕਿਸ ਤਰ੍ਹਾਂ ਦਾ ਰਿਹਾ ਔਰ ਪੰਜਾਬੀ ਭਾਈਚਾਰੇ ਦੀ ਕੀ ਸੋਚ ਹੈ ਇਸ ਜਿੱਤ ਤੋਂ ਬਾਅਦ, ਆਓ ਸੁਣਦੇ ਹਾਂ ਇਸ ਰਿਪੋਰਟ ਰਾਹੀਂ। ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਲਬਰਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਨਿਊ ਸਾਊਥ ਵੇਲਸ ਦੀ ਪਾਰਲੀਮੈਂਟ ਸੀਟ ਫੈਰਰ ਦੀ ਉਪਚੋਣ ਦੇ ਵਿੱਚ ਵਨ ਨੇਸ਼ਨ ਪਾਰਟੀ ਨੇ ਲੋਕ ਫਤਵਾ ਹਾਸਲ ਕਰ ਲਿਆ। ਵਨ ਨੇਸ਼ਨ ਵੱਲੋਂ ਇੱਥੇ ਡੇਵਿਡ ਫਾਰਲੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ। ਇਹ ਸੀਟ ਲਿਬਰਲ ਆਗੂ ਅਤੇ ਵਿਰੋਧੀ ਧਿਰ ਦੀ ਸਾਬਕਾ ਨੇਤਾ ਸੂਜ਼ਨ ਲੇ ਵੱਲੋਂ ਪਾਰਲੀਮੈਂਟ ਤੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀ ਅਤੇ ਚੋਣ ਕਮਿਸ਼ਨ ਦੇ ਵੱਲੋਂ ਇੱਥੇ ਵੋਟਿੰਗ ਲਈ 9 ਮਈ ਦਾ ਦਿਨ ਤੈਅ ਕੀਤਾ ਗਿਆ ਸੀ। ਹਾਲਾਂਕਿ ਚੋਣ ਮੈਦਾਨ ਦੇ ਵਿੱਚ ਕੁੱਲ 12 ਉਮੀਦਵਾਰ ਸਨ, ਪਰ ਚੋਣਾਂ ਦੇ ਨਤੀਜਿਆਂ ਮੁਤਾਬਕ ਕੁੱਲ 5 ਵੋਟਾਂ ਵਿੱਚੋਂ ਡੇਵਿਡ ਫਾਰਲੇ ਨੇ 57% ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ, ਜਦਕਿ ਉਹਨਾਂ ਨੂੰ ਟੱਕਰ ਦੇ ਰਹੀ ਆਜ਼ਾਦ ਉਮੀਦਵਾਰ ਮਿਸ਼ੇਲ ਮਿਲਥੋਰਪ ਨੂੰ ਲਗਭਗ 43% ਵੋਟਾਂ ਹੀ ਹਾਸਲ ਹੋਈਆਂ ਨੇ। ਇਸ ਚੋਣ ਦੇ ਵਿੱਚ ਲਿਬਰਲ ਪਾਰਟੀ ਸਿਰਫ 12% ਵੋਟ ਪ੍ਰਾਪਤ ਕਰ ਸਕੀ ਹੈ। ਦੂਜੇ ਪਾਸੇ ਲੇਬਰ ਪਾਰਟੀ ਦੇ ਵੱਲੋਂ ਆਪਣਾ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਸੀ ਉਤਾਰਿਆ ਗਿਆ। ਇਸ ਜਿੱਤ ਤੋਂ ਬਾਅਦ ਡੇਵਿਡ ਫਾਰਲੇ ਨੇ ਐਲਬਰੀ ਦੇ ਵਿੱਚ ਭਾਵਨਾਤਮਕ ਭਾਸ਼ਣ ਦਿੰਦਿਆਂ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ।
1: The biggest achievement I think that my career has delivered to me, but it's also the most passionate, most euphoric experience I've had. It's a job that I've got, and that job is for you and you and you, and all the way up to Pooncarry, all the way up to Hillston, all the way across to Holbrook, all the way down to Golgol, all the way through to Val Ranald and Hay, and right along the Great Murray River, and then back here in Albury.
0: ਇਸੇ ਵਿਚਕਾਰ ਰੈੱਡ ਬ੍ਰਿਜ ਦੇ ਚੋਣ ਵਿਸ਼ਲੇਸ਼ਕ ਅਤੇ ਲਿਬਰਲ ਪਾਰਟੀ ਦੇ ਸਾਬਕਾ ਰਣਨੀਤੀਕਾਰ ਟੋਨੀ ਬੈਰੀ ਦਾ ਕਹਿਣਾ ਹੈ ਕਿ ਵਨ ਨੇਸ਼ਨ ਦੀ ਜਿੱਤ ਤੋਂ ਇਹ ਸਾਬਤ ਹੋਵੇਗਾ ਕਿ ਇਹ ਲੋਕ ਲੁਭਾਉਣੀ ਪਾਰਟੀ ਦੀ ਇੱਕ ਮਜ਼ਬੂਤ ਚੁਣਾਵੀ ਤਾਕਤ ਹੈ, ਖਾਸਕਰ ਪੇਂਡੂ ਇਲਾਕਿਆਂ ਦੇ ਵਿੱਚ। ਉਹਨਾਂ ਦੇ ਇਸ ਬਿਆਨ 'ਤੇ ਵਨ ਨੇਸ਼ਨ ਦੀ ਨੇਤਾ ਪੌਲਿਨ ਹੈਂਸਨ ਨੇ ਚੈਨਲ 9 ਨੂੰ ਦੱਸਿਆ ਕਿ ਉਹ ਇਸ ਗੱਲ ਦੇ ਨਾਲ ਸਹਿਮਤ ਹਨ।
2: This election is going to be a turning point for Australia. Because this will be the first one nation seat that's won in the lower house.
0: ਕਾਬਲ ਗੌਰ ਹੈ ਕਿ ਫੈਰਰ ਆਸਟ੍ਰੇਲੀਆ ਦਾ 10ਵਾਂ ਸਭ ਤੋਂ ਵੱਡਾ ਫੈਡਰਲ ਵੋਟਰ ਖੇਤਰ ਹੈ, ਜਿਸ ਦਾ ਆਕਾਰ 1,26,000 ਵਰਗ ਕਿਲੋਮੀਟਰ ਤੋਂ ਵੱਧਦਾ ਹੈ। ਇਸ ਅਧੀਨ ਪੰਜਾਬੀ ਭਾਈਚਾਰੇ ਦੀ ਬਹੁਤਾਤ ਵਾਲੇ ਗ੍ਰਿਫਤ ਅਤੇ ਐਲਬਰੀ ਨੂੰ ਮਿਲਾ ਕੇ ਕੁੱਲ 14 ਡਿਵੀਜ਼ਨਾਂ ਪੈਂਦੀਆਂ ਹਨ। ਇਸ ਸੀਟ ਉੱਤੇ 7 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੱਥੇ ਲਿਬਰਲ ਪਾਰਟੀ ਜਾਂ ਫਿਰ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਹਨ। ਇਸ ਉਪਚੋਣ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਜਿੱਤ ਤੋਂ ਪਹਿਲਾਂ ਗ੍ਰਿਫਤ ਤੋਂ ਸਾਬਕਾ ਕੌਂਸਲਰ ਮਨਜੀਤ ਸਿੰਘ ਲਾਲੀ ਦੇ ਨਾਲ ਜਦੋਂ SBS ਨਿਊਜ਼ ਦੇ ਵੱਲੋਂ ਗੱਲਬਾਤ ਕੀਤੀ ਗਈ ਸੀ ਤਾਂ ਉਹਨਾਂ ਆਖਿਆ ਸੀ ਕਿ ਵਨ ਨੇਸ਼ਨ ਦਾ ਸੁਨੇਹਾ ਬਹੁਤ ਸਾਰੇ ਸਥਾਨਕ ਲੋਕਾਂ ਦੇ ਨਾਲ ਮੇਲ ਨਹੀਂ ਖਾਂਦਾ, ਕਿਉਂਕਿ ਇਹ ਸ਼ਹਿਰ ਪ੍ਰਵਾਸ ਦੇ ਆਧਾਰ 'ਤੇ ਸਥਾਪਿਤ ਕੀਤਾ ਗਿਆ ਸੀ। ਉਹਨਾਂ ਕਿਹਾ ਸੀ ਕਿ ਇਹ ਸ਼ਹਿਰ ਬਹੁਤ ਸੱਭਿਆਚਾਰਕ ਸਮਾਜ ਦੁਆਰਾ ਸਥਾਪਿਤ ਕੀਤਾ ਗਿਆ ਹੈ। ਇੱਥੇ ਲਗਭਗ 90% ਲੋਕ ਵੱਖ ਵੱਖ ਭਾਈਚਾਰਿਆਂ ਦੇ ਹਨ। ਮਨਜੀਤ ਸਿੰਘ ਦਾ ਕਹਿਣਾ ਹੈ ਕਿ ਵਨ ਨੇਸ਼ਨ ਦੀਆਂ ਨੀਤੀਆਂ ਥੋੜ੍ਹੀਆਂ ਸਖਤ ਹਨ। ਮੈਂ ਇਹ ਨਹੀਂ ਕਹਿ ਰਿਹਾ ਕਿ ਗ੍ਰਿਫਤ ਭਾਈਚਾਰਾ ਪੂਰੀ ਤਰ੍ਹਾਂ ਨਾਲ ਇਸ ਦੇ ਖਿਲਾਫ ਹੈ, ਪਰ ਕੁਝ ਲੋਕ ਇਹਨਾਂ ਨੀਤੀਆਂ ਦੇ ਵਿਰੁੱਧ ਹਨ। ਉਹਨਾਂ ਅੱਗੇ ਦੱਸਿਆ ਕਿ ਇਸ ਇਲਾਕੇ ਦੇ ਵਿੱਚ 25 ਸਾਲ ਰਹਿਣ ਦੌਰਾਨ ਉਹਨਾਂ ਨੂੰ ਸਿਰਫ ਨਸਲਵਾਦ ਦੀਆਂ 2 ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਵੀ ਬਹੁਤ ਪਹਿਲਾਂ ਹੋਈਆਂ ਸਨ। ਮੈਨੂੰ ਲੱਗਦਾ ਕਿ ਅਸੀਂ ਹਾਲੇ ਵੀ ਕਾਫ਼ੀ ਸੁਰੱਖਿਅਤ ਸਥਿਤੀ ਵਿੱਚ ਹਾਂ। ਪੰਜਾਬੀ ਭਾਈਚਾਰੇ ਦੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਲਾਲੀ ਨੇ ਕਿਹਾ ਕਿ ਵਿਆਪਕ ਭਾਈਚਾਰੇ ਦੇ ਨਾਲ ਸਿੱਖ ਭਾਈਚਾਰੇ ਵਿੱਚ ਵੀ ਪਾਣੀ ਸਭ ਤੋਂ ਵੱਡਾ ਮੁੱਦਾ ਹੈ, ਕਿਉਂਕਿ ਉਹਨਾਂ ਵਿੱਚੋਂ ਬਹੁਤ ਸਾਰੇ ਕਿਸਾਨੀ ਨਾਲ ਸੰਬੰਧਿਤ ਹਨ। ਉਹਨਾਂ ਕਿਹਾ ਸੀ ਕਿ ਜੇਕਰ ਫਾਰਲੇ ਚੁਣੇ ਜਾਂਦੇ ਨੇ ਤਾਂ ਉਹਨਾਂ ਨੂੰ ਨਸਲਵਾਦ ਵਧਣ ਦੀ ਕੋਈ ਚਿੰਤਾ ਨਹੀਂ ਹੈ। SBS ਪੰਜਾਬੀ ਤੋਂ ਇਹ ਰਿਪੋਰਟ ਤੁਸੀਂ ਸੁਣ ਰਹੇ ਸੀ ਪਤਰਸ ਮਸੀਹ ਦੀ ਜ਼ੁਬਾਨੀ। ਅਜਿਹੀਆਂ ਹੋਰਨਾਂ ਖਬਰਾਂ ਤੇ ਜਾਣਕਾਰੀਆਂ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
3: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
0: ਸੋ ਦੋਸਤੋ, ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਇੱਕ ਛੋਟੇ ਜਿਹੇ ਬ੍ਰੇਕ ਦਾ, ਪਰ ਬ੍ਰੇਕ ਤੋਂ ਬਾਅਦ ਜਦੋਂ ਤੁਹਾਡੇ ਕੋਲ ਵਾਪਸ ਆਵਾਂਗੇ ਤਾਂ ਗੱਲ ਕਰਾਂਗੇ ਪਾਕਿਸਤਾਨ ਡੈਰੀ ਦੀ, ਕਿਉਂਕਿ ਅੱਜ ਮੰਗਲਵਾਰ ਦਾ ਦਿਨ ਹੈ ਔਰ ਮੰਗਲਵਾਰ ਨੂੰ ਅਸੀਂ ਜਿਹੜੀ ਸਾਡੀ ਹਫ਼ਤਾਵਾਰੀ ਪੇਸ਼ਕਾਰੀ ਹੈ ਉਹਦੇ ਤਹਿਤ ਪਾਕਿਸਤਾਨ ਡੈਰੀ ਲੈ ਕੇ ਤੁਹਾਡੇ ਸਨਮੁੱਖ ਹਾਜ਼ਰ ਹੁੰਦੇ ਹਾਂ। ਸਾਰੀ ਖਬਰ ਸਾਰ ਤੁਹਾਡੇ ਨਾਲ ਸਾਂਝੀ ਕਰਾਂਗੇ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੀ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
4: SBS ਚਿੱਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ। SBS ਚਿੱਲ ਨੂੰ SBS ਆਡੀਓ ਐਪ ਤੇ ਸੁਣੋ। ਆਸਟ੍ਰੇਲੀਆ ਅਤੇ ਦੁਨੀਆ ਭਰ ਤੋਂ ਤਾਜ਼ੀਆਂ ਖਬਰਾਂ ਅਤੇ ਉੱਭਰ ਰਹੀਆਂ ਕਹਾਣੀਆਂ ਦੇਖੋ SBS ਵਰਲਡ ਨਿਊਜ਼ ਹਰ ਸ਼ਾਮ 6:30 ਅਤੇ SBS ਔਨ ਡਿਮਾਂਡ ਤੇ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ। SBS ਫੂਡ ਦੁਆਰਾ ਦੁਨੀਆ ਭਰ ਦੇ ਖਾਣੇ ਆਪਣੀ ਰਸੋਈ ਵਿੱਚ ਲਿਆਓ। 7,000 ਤੋਂ ਵੀ ਜ਼ਿਆਦਾ ਖਾਣਿਆਂ ਬਾਰੇ ਜਾਣਕਾਰੀ ਵੀਡੀਓਜ਼ ਅਤੇ ਲੇਖਾਂ ਦੇ ਰੂਪ ਵਿੱਚ ਸੰਭਾਲੀ ਹੋਈ ਹੈ sbs.com.au/food ਉੱਤੇ। ਮਹਾਨ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਨਿਵੇਕਲੇ ਤਰੀਕੇ ਪਾਲਦੇ ਹਨ। ਅਧਿਆਪਕਾਂ ਲਈ ਪਾਠਕ੍ਰਮ ਅਨੁਸਾਰ ਆਨਲਾਈਨ ਸਰੋਤ ਰੱਖੇ ਹੋਏ ਹਨ sbs.com.au/learn ਉੱਤੇ। NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ।
5: I'm Janice Peterson from SBS World News, and I'm here to help you improve your English pronunciation. This short lesson is only about 5 minutes, so you can easily fit it into your day, perhaps on your lunch break.
6: SBS Learn English helps Australians speak, understand, and connect.
0: ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਤੇ ਹੁਣ ਵੇਲਾ ਜੀ ਸਾਡੀ ਅੱਜ ਦੀ ਹਫ਼ਤਾਵਾਰੀ ਪੇਸ਼ਕਾਰੀ ਦਾ। ਅੱਜ ਮੰਗਲਵਾਰ ਦਾ ਦਿਨ ਹੈ, 12 ਮਈ, ਔਰ ਮੈਲਬਨ ਸਟੂਡੀਓ ਤੋਂ ਅੱਜ ਦਾ ਪ੍ਰੋਗਰਾਮ ਜਿਹੜਾ ਕਿ ਪ੍ਰਸਾਰਿਤ ਕੀਤਾ ਜਾ ਰਿਹਾ ਹੈ, ਔਰ ਮੈਂ ਤੁਹਾਡਾ ਮੇਜ਼ਬਾਨ ਹਾਂ ਪਤਰਸ ਮਸੀਹ। ਹਰ ਮੰਗਲਵਾਰ ਨੂੰ ਅਸੀਂ ਤੁਹਾਡੇ ਸਨਮੁੱਖ ਲੈ ਕੇ ਹਾਜ਼ਰ ਹੁੰਦੇ ਹਾਂ ਜੀ ਪਾਕਿਸਤਾਨ ਡੈਰੀ, ਪਾਕਿਸਤਾਨ ਦੀ ਕੀ ਖਬਰ ਸਾਰਾ ਹੈ, ਲਹਿੰਦੇ ਪੰਜਾਬ ਦੀ ਕੀ ਖਬਰ ਸਾਰਾ ਹੈਗੀ ਹੈ। ਪਿਛਲੇ ਦਿਨਾਂ ਦੇ ਦੌਰਾਨ ਤੁਹਾਨੂੰ ਪਤਾ ਕਿ ਭਾਰਤ ਦੇ ਵਿੱਚ ਪਹਿਲਗਾਮ ਹਮਲੇ ਦੀ ਜਿਹੜੀ ਪਹਿਲੀ ਵਰੇਗੰਢ ਸੀ ਉਹ ਮਨਾਈ ਗਈ ਸੀ, ਔਰ ਉਸ ਪਹਿਲਗਾਮ ਹਮਲੇ ਦੀ ਜਦੋਂ ਵਰੇਗੰਢ ਮਨਾਈ ਗਈ ਤਾਂ ਭਾਰਤ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਪਾਕਿਸਤਾਨ ਨੂੰ ਜਿਹੜੀ ਹੈ ਉਹ ਵਾਰਨਿੰਗ ਦਿੱਤੀ ਗਈ ਸਿੰਧੂ ਓਪਰੇਸ਼ਨ ਸਿੰਧੂ 2 ਦੀ, ਜਿਸਦਾ ਕਿ ਪਾਕਿਸਤਾਨੀ ਫੌਜ ਨੇ ਜਵਾਬ ਵੀ ਦਿੱਤਾ, ਤਿੱਖਾ ਜਵਾਬ ਦਿੱਤਾ ਭਾਰਤੀ ਹੁਕਮਰਾਨਾਂ ਨੂੰ। ਔਰ ਹੋਰ ਕੀ ਕੁਝ ਚੱਲ ਰਿਹਾ ਪਾਕਿਸਤਾਨ ਦੀ ਜਿਹੜੀ ਨੈਸ਼ਨਲ ਸਿਆਸਤ ਹੈ ਉਸ ਦੇ ਵਿੱਚ, ਔਰ ਜਿਹੜੀ ਸੂਬਾਈ ਸਿਆਸਤ ਹੈਗੀ ਹੈ, ਪੰਜਾਬ ਦੀ ਸਿਆਸਤ ਹੈ ਪਾਕਿਸਤਾਨ ਦੇ ਪੰਜਾਬ ਦੀ, ਉੱਥੇ ਕੀ ਕੁਝ ਚੱਲ ਰਿਹਾ ਸਾਰਾ ਵੇਰਵਾ ਲੈ ਕੇ ਹਾਜ਼ਰ ਹੈ ਸਾਡੇ ਸਾਥੀ ਜਨਾਬ ਮਸੂਦ ਮੱਲੀ ਸਾਹਿਬ। ਆਓ ਸੁਣਦੇ ਹਾਂ ਇਸ ਰਿਪੋਰਟ ਦੇ ਰਾਹੀਂ।
7: 9 ਮਈ ਨੂੰ ਬੰਨੂ ਪੁਲਿਸ ਚੈੱਕ ਪੋਸਟ ਦੇ ਉੱਤੇ ਆਪ ਮਾਰੂ ਧਾੜਾ, 15 ਹਲਾਕਤਾਂ। ਅਮਰੀਕਾ ਇਰਾਨ ਗੱਲਬਾਤ ਦੀਆਂ ਗੁੰਝਲਾਂ ਵੱਧ ਗਈਆਂ। ਇਸਾਕ ਡਾਰ ਹੋਣਾ ਦੀ ਇਸਲਾਮਾਬਾਦ 'ਚ ਅਮਰੀਕਨ ਅੰਬੈਸਡਰ ਨਾਲ ਮੁਲਾਕਾਤ। ਭਾਰਤ ਵੱਲੋਂ ਸੰਦੂਰ 2 ਦੀ ਧਮਕੀ ਦੇ ਜਵਾਬ ਦੇ ਵਿੱਚ ਪਾਕਿਸਤਾਨੀ ਫੌਜੀ ਤਰਜਮਾਨ ਦਾ ਬਿਆਨ। ਇਮਰਾਨ ਖਾਨ ਦੇ ਨਾਲ ਇੱਕ ਹਫ਼ਤੇ 'ਚ ਮੁਲਾਕਾਤ ਨਾ ਕਰਾਈ ਤੇ ਪਾਰਲੀਮੈਂਟ ਦੀ ਕਾਰਵਾਈ ਨਹੀਂ ਚੱਲਣ ਦਾਂਗੇ, ਮਹਿਮੂਦ ਖਾਨ ਅਚਕਜ਼ਈ ਦੀ ਧਮਕੀ। 1 ਕਾਨਸਟੀਟਿਊਸ਼ਨ ਐਵੀਨਿਊ ਦਾ ਮਾਮਲਾ ਭਖ ਪਿਆ, ਜੱਜਾਂ, ਜਰਨੈਲਾਂ, ਪੱਤਰਕਾਰਾਂ, ਸਿਆਸਤਦਾਨਾਂ ਦੀਆਂ ਰਕਮਾਂ ਖਤਰੇ 'ਚ। ਇਹ SBS ਪੰਜਾਬੀ ਹੈ, ਲੈਂਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। 9 ਮਈ ਦੀ ਰਾਤ ਨੂੰ KPK ਸੂਬੇ ਦੇ ਸ਼ਹਿਰ ਬੰਨੂ ਦੇ ਵਿੱਚ ਅਤਗਰਦਾਂ ਵੱਲੋਂ ਇੱਕ ਪੁਲਿਸ ਚੌਕੀ ਦੇ ਉੱਤੇ ਆਪ ਮਾਰੂ ਧਾੜਾ ਕੀਤਾ ਗਿਆ ਹੈ, ਜਿਹਦੇ 'ਚ ਅਮਲੇ ਦੇ ਸਿਰਫ 3 ਲੋਕ ਹੀ ਫਟਰ ਹਾਰਲ ਦੇ ਵਿੱਚ ਜੀਂਦੇ ਬਚੇ, ਬਾਕੀ 15 ਦੇ 15 ਅਤਗਰਦਾਂ ਦੇ ਇਸ ਲਸ਼ਕਰ ਨੇ ਕਤਲ ਕਰਤੇ। ਬਨੂ ਦੀ ਇਸ ਪੁਲਿਸ ਚੈੱਕ ਪੋਸਟ ਦੇ ਉੱਤੇ ਅਤਗਰਦਾਂ ਵੱਲੋਂ ਪਿਛਲੇ 5 ਮਹੀਨਿਆਂ 'ਚ ਇਹ 18ਵਾਂ ਹਮਲਾ ਕੀਤਾ ਗਿਆ ਸੀਗਾ, ਜਦਕਿ ਦੂ-ਬਦੂ ਫਾਇਰਿੰਗ ਦੇ ਨਾਲ ਅਮਲੇ ਦੇ ਲੋਕ ਫੱਟਰ ਹੋਏ ਤੇ ਫਿਰ ਅਤਗਰਦਾਂ ਵੱਲੋਂ ਉਹਨਾਂ ਫੱਟਰ ਲੋਕਾਂ ਨੂੰ ਬੜੀ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਗਿਆ, ਜਦਕਿ ਆਪ ਮਾਰੂ ਗੱਡੀ ਦੇ ਨਾਲ ਪੁਲਿਸ ਚੈੱਕ ਪੋਸਟ ਨੂੰ ਉਡਾ ਦਿੱਤਾ ਗਿਆ। ਪਾਕਿਸਤਾਨ ਨੇ ਇਸ ਹਮਲੇ ਦਾ ਪਿਛੋਕੜ ਅਫਗਾਨਿਸਤਾਨ ਦੇ ਨਾਲ ਗੰਢਿਆ ਹੈ। ਪਾਕਿਸਤਾਨ 'ਚ ਕੰਮ ਕਰਦੇ ਅਫਗਾਨ ਅੰਬੈਸਡਰ ਨੂੰ ਤਲਬ ਕਰਕੇ ਡਿਮਾਰਚ ਕੀਤਾ ਗਿਆ ਹੈ ਤੇ ਇਹਦੇ ਨਾਲ ਹੀ ਆਖਿਆ ਗਿਆ ਹੈ ਕਿ ਇਹਨਾਂ ਸਬੂਤਾਂ ਤੋਂ ਬਾਅਦ ਅਸੀਂ ਇਹ ਗੱਲ ਚੇਤਾ ਰਖਾਉਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਕੋਲ ਅਫਗਾਨਿਸਤਾਨ ਦੇ ਅੰਦਰ ਇਹਨਾਂ ਅਤਿਕਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਪੂਰਾ ਹੱਕ ਹੈ। ਇਸ ਆਪ ਮਾਰੂ ਹਮਲੇ ਦੀ ਜ਼ਿੰਮੇਵਾਰੀ ਪਾਬੰਦੀ ਲੱਗੀ ਅਤਿਕਰ ਤਨਜ਼ੀਮ ਇਤਿਹਾਦੁਲ ਮੁਜਾਹਿਦੀਨ ਨੇ ਕਬੂਲੀ ਹੈ। ਆਪ ਮਾਰੂ ਤੁਹਾਡੇ ਦੇ ਵਿੱਚ ਵਰਤੀ ਗਈ ਗੱਡੀ ਦੇ ਅੰਦਰ 1200 ਤੋਂ 1500 ਕਿਲੋ ਬਰੂਦ ਸੀਗਾ, ਜਿਹਦੀ ਸਰਕਾਰੀ ਤਸਦੀਕ ਕੀਤੀ ਗਈ ਹੈ। ਅਮਰੀਕਾ ਨੇ ਈਰਾਨ ਵੱਲੋਂ ਆਉਣ ਵਾਲੀਆਂ ਤਾਜ਼ਾ ਸਲਾਹਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਆਖਣਾ ਹੈ ਕਿ ਵਕਤੀ ਜੰਗ ਬੰਦੀ ਵੀ ਹੁਣ ਮਰਗ ਵਾਲੇ ਬਿਸਤਰੇ ਤੇ ਸਹਿਕਦੀ ਪਈ ਏ, ਜਦਕਿ ਇਹਨਾਂ ਗੁੰਝਲਦਾਰ ਹਾਲਾਤਾਂ 'ਚ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਤੇ ਮੁਲਕ ਦੇ ਫਾਰਨ ਮਿਨਿਸਟਰ ਇਸਾਕ ਡਾਰ ਨੇ ਪਾਕਿਸਤਾਨ 'ਚ ਕੰਮ ਕਰਦੀ ਅਮਰੀਕਨ ਅੰਬੈਸਡਰ ਨੈਟਲੀ ਬੇਕਰ ਸੋਨਾ ਦੇ ਨਾਲ ਅਚਾਨਕ ਮੁਲਾਕਾਤ ਕੀਤੀ ਏ। ਇਸਲਾਮਾਬਾਦ ਵਿੱਚ ਹੋਣ ਵਾਲੀ ਇਸ ਮੁਲਾਕਾਤ 'ਚ ਅਮਰੀਕਾ ਈਰਾਨ ਗੱਲਬਾਤ ਦੇ ਮਾਮਲਿਆਂ 'ਚ ਪੈਣ ਵਾਲੀਆਂ ਗੁੰਝਲਾਂ ਦਾ ਚਰਚਾ ਰਿਹਾ। ਦੂਜੇ ਪਾਸੇ ਈਰਾਨ ਨੇ ਸਰਕਾਰੀ ਪੱਧਰ ਤੇ ਆਖਿਆ ਕਿ ਪਾਕਿਸਤਾਨ ਰਾਹੀਂ ਅਸੀਂ ਜੋ ਸ਼ਰਤਾਂ ਅਮਰੀਕਾ ਤੱਕ ਭੇਜੀਆਂ ਸਨ ਉਹਨਾਂ 'ਚ ਜੰਗਬੰਦੀ ਵਕਤੀ ਨਹੀਂ ਪੱਕੀ ਕਰਨ ਦੀ ਸਲਾਹ ਸੀ। ਇਸ ਤੋਂ ਅੱਡ ਅਸੀਂ ਦੁਨੀਆ ਭਰ ਦੇ ਵਿੱਚ ਫਰੀਜ਼ ਕੀਤੇ ਗਏ ਈਰਾਨੀ ਅਸਾਸੇ ਖੋਲ੍ਹਣ ਦੀ ਮੰਗ ਕੀਤੀ ਸੀ, ਪਰ ਅਮਰੀਕਾ ਈਰਾਨ ਦੇ ਨਾਲ ਜੰਗਬੰਦੀ ਹਥਿਆਰ ਸੁੱਟਣ ਬਦਲੇ ਕਰ ਰਿਹਾ ਜੋ ਸਾਨੂੰ ਕਬੂਲ ਨਹੀਂ। ਪਾਕਿਸਤਾਨ ਦੇ ਸਰਕਾਰੀ ਜ਼ਰੀਆ ਨੇ ਨਾਨਾਜ਼ਾਰ ਕਰਨ ਦੀ ਸ਼ਰਤ ਦੇ ਉੱਤੇ ਦੱਸਿਆ ਹੈ ਕਿ ਜੰਗਬੰਦੀ 'ਚ ਵਾਧੇ ਲਈ ਪਾਕਿਸਤਾਨ ਨਸ ਭੱਜ ਕਰ ਰਿਹਾ ਹੈ। ਭਾਰਤ ਵੱਲੋਂ ਪਾਕਿਸਤਾਨ ਨੂੰ ਓਪਰੇਸ਼ਨ ਸੰਧੂਰ 2 ਦੀ ਧਮਕੀ ਦਿੱਤੀ ਗਈ ਤੇ ਪਹਿਲਗਾਮ ਹਮਲੇ ਦਾ 1 ਸਾਲ ਪੂਰਿਆਂ ਹੋਣ ਤੇ ਆਖਿਆ ਗਿਆ ਕਿ ਅਸੀਂ ਇਸ ਵਾਰ ਹਮਲਾ ਕਰਾਚੀ ਤੇ ਸਮੁੰਦਰੀ ਰਾਹੀਂ ਕਰਾਂਗੇ। ਜਵਾਬ 'ਚ ਪਾਕਿਸਤਾਨੀ ਫੌਜ ਦੇ ਤਰਜਮਾਨ ਮਹਿਕਮੇ ISPR ਨੇ ਇੱਕ ਭਰੀ ਪ੍ਰੈਸ ਕਾਨਫਰੰਸ ਔਰ ਮੀਡੀਆ ਇਕੱਠ ਦੇ ਵਿੱਚ ਭਾਰਤੀ ਧਮਕੀ ਦਾ ਜਵਾਬ ਦਿੱਤਾ। ਮੇਜਰ ਜਨਰਲ ਅਰਸ਼ਦ ਸ਼ਰੀਫ ਹੋਣਾ ਦੇ ਇਸ ਗੱਲਬਾਤ 'ਚ ਬਿਆਨ,
8: ਉਹ ਬੇਚਾਰਾ ਕਿਆ ਕਿ ਰਾਜਨਾਥ ਹੋਰ ਯਾਰ, ਉਹ ਮੋਦੀ ਕਿਆ ਕਿ ਹੋਰ ਯਾਰ, ਉਹ ਜੋ ਜੰਗ ਕੇ ਦੌਰਾਨ ਜਿਸ ਨੇ ਲਾਹੌਰ ਕੀ ਪੋਰਟ ਪੇ ਕਬਜ਼ਾ ਕਰ ਲਿਆ ਤੇ ਜੰਗ ਕੇ ਬਾਅਦ ਵਿਚਾਰੇ ਨੇ ਯਹੀ ਕਹਿਣਾ, ਆਪ ਉਨਕੀ ਮਜਬੂਰੀ ਕੋ ਤੋ ਸਮਝੇ। ਆਲ ਪੋਲਿਟਿਕਸ ਇਜ਼ ਡੋਮੈਸਟਿਕ ਪੋਲਿਟਿਕਸ। ਉਹਨੇ ਉਸ ਰਿਟੋਰਿਕ ਕੋ ਵੋ ਜੋ ਉਹਨੇ ਆਪਣੇ ਆਪ ਕੋ 10 ਫੀਟ ਟਾਲ ਬਣਾ ਕੇ ਦੁਨੀਆ ਮੇ ਦਿਖਾਇਆ ਹੁਆ, ਸਪੈਸ਼ਲੀ ਆਪਣੇ ਲੋਕ ਕੋ ਦਿਖਾਇਆ ਹੁਆ, ਉਹਨੇ ਉਸਕੋ ਰੱਖਣਾ ਹੈ। ਯੇ ਅਭੀ ਆਪ ਕੋ ਹਮਨੇ ਛੋਟੀ ਸੀ ਝਲਕ ਦਿਖਾਈ ਹੈ ਇਨ ਮਲਟੀਪਲ ਡੋਮੇਨਸ, ਵੋ ਹਮ ਆਪ ਕੋ ਬਤਾ ਚੁਕੇ ਕਿ ਅਬ ਕੀ ਬਾਰੀ ਜੋ ਸਾ ਫਿਰ ਹਮ ਪੀਛੇ ਸੇ ਹਿਸਾਬ ਸ਼ੁਰੂ ਕਰੇਂਗੇ। ਵੋ ਪੀਛੇ ਜਹਾਂ ਸੇ ਆਗਾਜ਼ ਹੋਤਾ ਨਾ ਇਨਕਾ, ਤੋ ਵਹਾਂ ਸੇ ਜਬ ਸ਼ੁਰੂ ਕਰਨੇ ਆਏਂਗੇ, ਬਰਾਬਰ ਕਰਤੇ ਆਏਂਗੇ, ਤੋ ਆਇੰਦਾ ਮੂੰਹ ਸੇ ਕਰਾਚੀ ਕਾ ਨਾਮ ਲੇਤੇ ਹੋਏ ਘਬਰਾਏਂਗੇ।
7: ਇਹ ਸਨ ਪਾਕਿਸਤਾਨੀ ਫੌਜ ਦੇ ਤਰਜਮਾਨ ਮਹਿਕਮੇ ISPR ਦੇ ਡਾਇਰੈਕਟਰ ਜਨਰਲ। ਇਮਰਾਨ ਖਾਨ ਦਾ ਮਰਜ਼ੀ ਦੇ ਡਾਕਟਰਾਂ ਤੋਂ ਇਲਾਜ ਨਾ ਕਰਵਾਇਆ ਗਿਆ ਤੇ 1 ਹਫ਼ਤੇ ਦੇ ਵਿੱਚ ਵਿੱਚ ਉਹਦੇ ਨਾਲ ਮੁਲਾਕਾਤਾਂ ਦੀ ਇਜਾਜ਼ਤ ਵੀ ਨਾ ਦਿੱਤੀ ਗਈ ਤੇ ਫਿਰ ਪਾਰਲੀਮੈਂਟ ਦੀ ਕਾਰਵਾਈ ਨਹੀਂ ਚੱਲਣ ਦਾਂਗੇ। ਨੈਸ਼ਨਲ ਅਸੈਂਬਲੀ ਦੇ ਇਕੱਠ 'ਚ ਹੁਕਮਰਾਨਾਂ ਨੂੰ ਇਹ ਲਲਕਾਰ ਮੁਖਾਲਫ ਧੜੇ ਦੀਆਂ ਜਮਾਤਾਂ ਦੇ ਲੀਡਰ ਮਹਿਮੂਦ ਖਾਨ ਅਚਕਜ਼ਈ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਤੋਂ ਪਹਿਲਾਂ ਖੈਬਰ ਪਖਤੂਨਖਾਨ ਅਸੈਂਬਲੀ 'ਚ ਤਕਰੀਰ ਕਰਦਿਆਂ ਇਮਰਾਨ ਖਾਨ ਦੀ ਸੂਬਾ ਸਰਕਾਰ ਦੇ ਮੈਂਬਰ ਮੌਲਾਨਾ ਰਜ਼ਾ ਨੇ ਸਰਕਾਰ ਤੇ ਫੌਜ ਦੇ ਉੱਤੇ ਸਖ਼ਤ ਨੁਕਤਾਚੀਨੀ ਕੀਤੀ। ਉਹਨਾਂ ਦਾ ਆਪਣੀ ਗੱਲਬਾਤ 'ਚ ਆਖਣਾ ਸੀ,
9: DGSPR ਨੇ ਕਹਾ ਹਮਾਰਾ ਸਿਆਸਤ ਸੇ ਕੋਈ ਤਾਲਕ ਨਹੀਂ ਹੈ, ਆਪਕਾ 110% ਸਿਆਸਤ ਕੇ ਸਾਥ ਤਾਲਕ ਹੈ, ਆਪ ਪਾਕਿਸਤਾਨ ਕੇ ਅੰਦਰ ਜੋ ਕੁਛ ਹੁਆ ਹੈ ਇਲੈਕਸ਼ਨ ਕੇ ਅੰਦਰ ਕਿਸ ਨੇ ਕੀਆ ਹੈ, ਅਸਮਾਨ ਸੇ ਫਰਿਸ਼ਤੇ ਉਤਰੇ ਥੇ, ਅਗਰ ਆਪਨੇ ਨਹੀਂ ਕੀਆ ਗ੍ਰਿਫਤਾਰ ਕਰੋ ਉਨਕੋ ਜਿਨ੍ਹੋਂ ਨੇ ਕੀਆ ਯੇ, ਜਿਨ੍ਹੋਂ ਨੇ ਧਾਂਧਲੀ ਕੀ, ਜਿਨ੍ਹੋਂ ਨੇ ਪੈਸੇ ਲੀਏ ਲੂਟਾ ਨੂੰ ਗ੍ਰਿਫਤਾਰ ਕਰੋ, ਕਿਸ ਕੋ ਪਕੜਾ ਆਪਨੇ ਧਾਂਧਲੀ ਕੇ ਕੇਸ ਮੇ, ਕਿਸ ਕੋ ਗ੍ਰਿਫਤਾਰ ਕੀਆ ਆਪਨੇ, ਪੂਰਾ ਮੁਲਕ ਸੀਖ ਰਹਾ ਹੈ, ਲਿਹਾਜ਼ਾ ਯੇ ਸੂਰਤ ਹਾਲ ਜੋ ਹੈ ਯੇ ਦਰੁਸਤ ਨਹੀਂ ਹੈ, ਮੇਰੇ ਖਿਆਲ ਮੇ ਯਹਾਂ ਪਰ ਰਿਆਸਤ ਔਰ ਹਕੂਮਤ ਜੋ ਹੈ ਵੋ ਪਰੇਡ ਵੀ ਕਰ ਰਹੀ, ਪੈਰਾਲਾਈਜ਼ਡ ਹੈ।
7: ਇਹ ਸਨ ਮੌਲਾਨਾ ਰਜ਼ਾ। ਯਾਦ ਰਵੇ ਕਿ ISPR ਦੇ DG ਨੂੰ ਜਦੋਂ ਪੱਤਰਕਾਰਾਂ ਵੱਲੋਂ ਇਮਰਾਨ ਖਾਨ ਬਾਰੇ ਸਵਾਲ ਕੀਤਾ ਗਿਆ ਤੇ ਜਵਾਬ ਦੇ ਵਿੱਚ ਉਹਨਾਂ ਦਾ ਆਖਣਾ ਸੀਗਾ ਕਿ ਇਹ ਸਿਆਸੀ ਮਾਮਲਾ ਹੈ, ਫੌਜ ਦਾ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇਸਲਾਮਾਬਾਦ ਹਾਈ ਕੋਰਟ ਨੇ ਆਪਣੇ ਤਾਜ਼ਾ ਫੈਸਲੇ ਰਾਹੀਂ CDA ਦੇ ਮਹਿਕਮੇ ਨੂੰ ਇਖਤਿਆਰ ਦੇ ਦਿੱਤਾ ਹੈ ਕਿ ਉਹ ਸ਼ਹਿਰ ਦੇ ਮਸ਼ਹੂਰ ਟਵਿਨ ਟਾਵਰ 1 ਕਨਸਟੀਟਿਊਸ਼ਨ ਐਵੀਨਿਊ ਦੇ ਖਿਲਾਫ ਕਾਰਵਾਈ ਕਰਨ ਲਈ ਕਾਨੂੰਨੀ ਤੌਰ ਤੇ ਆਜ਼ਾਦ ਹੈ। ਇਹ ਕੇਸ ਇਸ ਵੇਲੇ ਪਾਕਿਸਤਾਨ ਭਰ ਦੇ ਵਿੱਚ ਚਰਚੇਯੋਗ ਹੈ। ਇਸ ਮਾਮਲੇ 'ਚ ਕਈ ਜੱਜ, ਜਰਨੈਲ, ਸਿਆਸਤਦਾਨ ਤੇ ਪੱਤਰਕਾਰ ਰਗੜੇ ਜਾਣਗੇ ਜਿਨ੍ਹਾਂ ਨੇ ਇਸ ਮਨਸੂਬੇ 'ਚ ਸਰਮਾਇਆ ਲਾਇਆ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਮਾਮਲੇ ਦਾ ਨੋਟਿਸ ਲੈ ਕੇ ਕਮੇਟੀ ਬਣਾਤੀ ਹੈ, ਜਦਕਿ CDA ਦਾ ਆਖਣਾ ਆ ਕਿ 99 ਵਰ੍ਹਿਆਂ ਦੀ ਲੀਜ਼ ਦੇ ਵਿੱਚ ਇਸ ਥਾਂ ਦਾ ਮਕਸਦ ਕੰਪਨੀ ਨੇ ਇਹਨੂੰ ਕਮਰਸ਼ੀਅਲ ਵਿਗਾੜ ਕਰਕੇ ਖੂਬ ਮੁਨਾਫਾ ਕਮਾਉਣ ਰਾਹੀਂ ਨਜਿੱਠਿਆ। ਸੁਪਰੀਮ ਕੋਰਟ ਨੇ CDA ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਸੀਗਾ, ਪਰ ਸੁਪਰੀਮ ਕੋਰਟ ਦੇ ਹੁਕਮ ਦੇ ਉੱਤੇ ਵੀ ਅਮਲ ਨਹੀਂ ਹੋਇਆ। ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਮਿਨਿਸਟਰ ਮੋਹਸਨ ਨਕਵੀ ਹੋਣਾ ਨੇ ਇਸ ਮਾਮਲੇ ਤੇ ਗੱਲਬਾਤ ਕਰਦਿਆਂ ਆਪਣੇ ਇੱਕ ਬਿਆਨ 'ਚ ਆਖਿਆ,
10: हमारा CDA का बिल्कुल ख्याल यही है कि वो इलीगल था जिस तरीके से उसने बेचा सारा कुछ किया, और बट अब कमेटी बन गई है, उसके सामने भी यही मौकफ रखेंगे और इंशाल्लाह ताला जीत कानून की होगी। इंशाल्लाह हर एक के लिए एक कानून होना चाहिए, चाहे वो गरीब है चाहे अमीर। ये नहीं हो सकता कि गरीब के लिए कुछ और अमीर के लिए कुछ और, इसीलिए हम ये कोशिश कर रहे हैं। और इतना बड़ा स्कैम मैंने नहीं ख्याल पाकिस्तान की हिस्ट्री में होगा जिसमें जजेस, ब्यूरोक्रेट्स, सियासतदान, बैंकर्स हर एक इन्वॉल्व है, और 21 साल वो पैसे खिलाता रहा और ये लोग पैसे खाते रहे। तो मेरा ख्याल है कि अभी सिर्फ बिल्डिंग तक नहीं हमें रहना चाहिए, मैं तो पूरी तजवीज़ दूंगा कि जो जो इसमें जिस जिसने वो उनको नुकसान पहुंचाया उन सब के पीछे जाना चाहिए।
7: मोहसिन नकवी होना दे बयान तो अड इस मनसूबे च मुश्किल का शिकार लोगों का आखना है कि हुक्मरान इस वेले सिर्फ अपने मुखालफा निशाना बनाने जा रहे हैं। इस मनसूबे च सियासतदाना, जरनैलों, जजा पत्रकारों दायदाद सामने आईया ने। लो जी, ये नाल ही इस हफ्ते लिए इन्ना ही, आते हफ्ते कुछ होर खबरों का निचोड़ लैके मसूद मल्ली SBS पंजाबी दे सब सुनने वाले दे रूबरू हाजिर हाओ।
0: दोस्तों, इस तो पहला कि अगली रिपोर्ट वालों वधिए जां प्रोग्राम नूं अगे तुरीए, कुछ होर खास जानकारियां तुहाडे नाल सांझियां करनियां बणदियां ने। ऑस्ट्रेलिया दे विच इनफ्लुएंजा वायरस दे फैला अते इस दे असर बारे तुसी जानदे होवोगे, जेकर नहीं जानदे तां तुहानूं दस दिंदे हां कि ऑस्ट्रेलिया दे विच इस दा खतरा सारा साल बणिया रहिंदा है, पर पतझड़ अते सर्दियां दे मौसम दौरान ये वड्डी गिणती च लोकां नूं अपना शिकार बना लैंदा है। माहिर जिहड़े आ उह कहिंदे ने कि बहुत सारे लोग इस फ्लू नूं हल्के दे विच लैंदे ने, जदकि इस वायरस कारण लोकां नूं गंभीर बीमारी अते हस्पताल विच भर्ती होण दा खतरा वी बण जांदा है। ते तुसी अपना बचा किवें करना इस फ्लू तो, सारियां जानकारियां SBS पंजाबी दी वैबसाइट दे उत्ते उपलब्ध हैगे ने। माहरां दी सलाह हैगी है तुसी फ्लू दा शॉट कहण दा भाव कि फ्लू दा टीका कदों कित्थे किस तरीके नाल लगवा सकदे हो, और खास तौर ते जिहड़े छोटे बच्चे हैगे है उहनां दे वास्ते वी ऑस्ट्रेलिया दे विच बिना सूई वाला जिहड़ा इक स्प्रे हैगा जां बिना सूई वाला इक जिहड़ा फ्लू दा इंजैक्शन है उह वी अवेलेबल हैगा, उह वी जिहड़ा उपलब्ध हैगा उस दे बारे वी खास जानकारी जिहड़ी है उह सांझी कीती गई है। सो अजिहियां तमाम जानकारियां मां बोली पंजाबी दे विच साडे पाठकां दे वास्ते, साडे स्रोतियां दे वास्ते SBS पंजाबी दी वैबसाइट दे उत्ते, SBS पंजाबी दे फेसबुक पेज दे उत्ते, और तमाम जिहड़े प्लेटफॉर्म्स हैगे आ सोशल मीडिया दे उहनां दे उत्ते SBS दा सारा ये जिहड़ा समगरी हैगी है, सारियां जिहड़ियां जानकारियां ने उपलब्ध हैगी ने। तुसीं SBS पंजाबी दी वैबसाइट नूं विजिट करके सारियां जानकारियां हासिल कर सकते हो, और खास तौर पर जेकर तुसीं ऑस्ट्रेलिया दे विच नवें हो तां इत्थों दे रहिण सहिण दे बारे च, इत्थों दे कायदे कानून दे बारे च, इत्थों दे सभ्याचार दे बारे विच तुसीं जानना चाहुंदे हो तां SBS दा खास उपराला SBS ऑस्ट्रेलिया एक्सप्लेन दे राहीं तुसीं सारियां जानकारियां पंजाबी दे विच वी हासिल कर सकते हो। तो प्रोग्राम के हुण वेला नाल दी नाल असीं तुहाडा मनोरंजन भी करना, एक खूबसूरत गीत तुहानू सुणाउने आ सतिंदर सरताज होणा दी आवाज़ दे विच, उस तो बाद फिर बाकी दीयां पेशकारियां पड़ा दर पड़ा तुहाडे नाल सांझियां करांगे।

0: SBS ਔਨ ਡਿਮਾਂਡ ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋਅ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS ਔਨ ਡਿਮਾਂਡ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ। ਸਵਾਦਲੇ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ। ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। sbs.com.au/australia ਉੱਤੇ ਜਾਓ।
1: SBS South Asian plays hits like this. SBS South Asian, your news from here and hits from home.
0: SBS Sport ਖੇਡ ਪ੍ਰੇਮੀਆਂ ਲਈ ਸਾਈਕਲਿੰਗ, ਮੋਟਰ ਸਪੋਰਟਸ, ਵਿਸ਼ਵ ਐਥਲੈਟਿਕਸ ਅਤੇ ਹੋਰ ਬਹੁਤ ਕੁਝ ਲਈ ਪਹਿਲੇ ਦਰਜੇ ਦੀ ਮੰਜ਼ਿਲ ਹੈ। sbs.com.au/sport ਉੱਤੇ ਜਾਓ। SBS ਚਿਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ। SBS ਚਿਲ ਨੂੰ SBS ਆਡੀਓ ਐਪ ਤੇ ਸੁਣੋ। ਇਨਸਾਈਟ SBS ਦਾ ਅਵਾਰਡ ਜੇਤੂ ਪ੍ਰੋਗਰਾਮ ਜੋ ਕਿ ਉਹਨਾਂ ਮੁੱਦਿਆਂ ਬਾਰੇ ਦਲੇਰੀ ਨਾਲ ਗੱਲ ਕਰਦਾ ਹੈ ਜੋ ਦੂਜੇ ਨਹੀਂ ਕਰਦੇ। ਦੇਖੋ ਹਰ ਮੰਗਲਵਾਰ ਸ਼ਾਮ 8:30 ਵਜੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ। SBS ਦਾ ਅਵਾਰਡ ਜੇਤੂ ਦਸਤਾਵੇਜ਼ੀ ਸ਼ੋਅ ਡੇਟਲਾਈਨ ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਂਦਾ ਹੈ। ਦੇਖੋ ਹਰ ਮੰਗਲਵਾਰ ਰਾਤ 9:30 ਵਜੇ।
2: ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ। ਤੁਸੀਂ ਜੁੜੇ ਹੋ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਅੱਜ 12 ਮਈ ਦਿਨ ਮੰਗਲਵਾਰ ਔਰ ਅੱਜ ਦਾ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਔਰ ਇਸ ਪ੍ਰੋਗਰਾਮ ਨੂੰ ਤੁਸੀਂ ਜੇਕਰ 4 to 5 ਦੇ ਦਰਮਿਆਨ ਸੁਣ ਰਹੇ ਹੋ ਤਾਂ ਤੁਸੀਂ ਸਾਡੇ ਨਾਲ ਲਾਈਵ ਜੁੜਿਓ ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਣਾ ਜੀ ਰਾਤ 9 SBS ਰੇਡੀਓ 2 ਦੇ ਉੱਤੇ। ਤਾਂ ਹੁਣ ਗੱਲ ਕਰਦੇ ਹਾਂ ਜੀ ਸਾਡੇ ਅੱਜ ਦੇ ਖਾਸ ਮਹਿਮਾਨ ਦੀ ਔਰ ਨਾਲ ਦੀ ਨਾਲ ਗੱਲ ਹੋਏਗੀ ਘਰੇਲੂ ਹਿੰਸਾ ਦੀ, ਜਿਹੜਾ ਕਿ ਇੱਕ ਬਹੁਤ ਹੀ ਸੀਰੀਅਸ ਇਸ਼ੂ ਹੈਗਾ, ਬੜਾ ਇੱਕ ਭੱਖਦਾ ਮਸਲਾ ਹੈਗਾ। ਆਸਟ੍ਰੇਲੀਆ ਦੇ ਵਿੱਚ ਪਿਛਲੇ ਦਿਨਾਂ ਤੋਂ ਮਲੇਸ਼ੀਆ ਤੋਂ ਆਏ ਸਨ ਨਰੇਂਦੀਪ ਕੌਰ ਹੋਣੀ ਔਰ ਉਹਨਾਂ ਦਾ ਜਿਹੜਾ ਇੱਕ ਖੇਤਰ ਹੈਗਾ, ਉਹ ਜਿਸ ਖੇਤਰ ਦੇ ਵਿੱਚ ਕੰਮ ਕਰਦੇ ਨੇ ਉਹ ਹੈ ਘਰੇਲੂ ਹਿੰਸਾ। ਘਰੇਲੂ ਹਿੰਸਾ ਕਾਰਨ ਆਪਣੇ ਘਰਾਂ ਦੇ ਵਿੱਚ ਹੀ ਆਪਣੇ ਆਪ ਨੂੰ ਅਸੁਰੱਖਿਅਤ ਜਿਹੜੇ ਲੋਕ ਮਹਿਸੂਸ ਕਰਦੇ ਨੇ ਉਹਨਾਂ ਦੇ ਵਾਸਤੇ ਉਹਨਾਂ ਦੀ ਸੰਸਥਾ ਉਹ ਕੰਮ ਕਰਦੇ ਨੇ ਔਰ ਉਹਨਾਂ ਦੇ ਨਾਲ ਜਦੋਂ SBS ਪੰਜਾਬੀ ਨੇ ਗੱਲਬਾਤ ਕੀਤੀ ਸੀ ਸਾਡੀ ਸਾਥੀ ਸ਼ਾਇਨਾ ਕਾਲਰਾ ਨੇ, ਤਾਂ ਨਰੇਂਦੀਪ ਨੇ ਆਪਣੇ ਤਜਰਬੇ ਸਾਂਝੇ ਕਰਨ ਦੇ ਨਾਲ ਨਾਲ ਘਰੇਲੂ ਹਿੰਸਾ ਨੂੰ ਰੋਕਣ ਦੇ ਲਈ ਉਪਾਅ ਵੀ ਜਿਹੜੇ ਹੈ ਉਹ ਸਾਂਝੇ ਕੀਤੇ ਸਨ। ਕੀ ਕੁਝ ਇਹ ਗੱਲਬਾਤ ਹੋਈ ਹੈ ਉਸ ਗੱਲਬਾਤ ਦਾ ਅੱਜ ਪਹਿਲਾ ਹਿੱਸਾ ਤੁਹਾਨੂੰ ਅਸੀਂ ਸੁਣਾਵਾਂਗੇ ਅਤੇ ਇਸੇ ਗੱਲਬਾਤ ਦਾ ਦੂਜਾ ਹਿੱਸਾ ਕੱਲ੍ਹ, ਕਹਿਣ ਦਾ ਭਾਵ ਕਿ ਬੁੱਧਵਾਰ ਨੂੰ ਤੁਹਾਡੇ ਅਸੀਂ ਰੂਬਰੂ ਕਰਾਂਗੇ। ਆਓ ਉਸੇ ਗੱਲਬਾਤ ਦਾ ਪਹਿਲਾ ਹਿੱਸਾ ਸੁਣਦੇ ਹਾਂ।
3: SBS South Asian ਉੱਤੇ SBS ਪੰਜਾਬੀ।
4: ਮਈ ਦਾ ਮਹੀਨਾ ਆਸਟ੍ਰੇਲੀਆ ਭਰ ਵਿੱਚ ਫੈਮਿਲੀ ਐਂਡ ਡੋਮੈਸਟਿਕ ਵਾਇਲੈਂਸ ਪ੍ਰੀਵੈਂਸ਼ਨ ਮੰਥ ਵਜੋਂ ਮਨਾਇਆ ਜਾਂਦਾ। ਘਰੇਲੂ ਹਿੰਸਾ ਅੱਜ ਦੇ ਸਮਾਜ ਦਾ ਇੱਕ ਘਿਨਾਉਣਾ ਸੱਚ ਹੈ ਤੇ ਇਸ ਸੱਚ ਨੂੰ ਆਪ ਹੰਢਾ ਚੁੱਕੀ ਨਰੇਂਦੀਪ ਕੌਰ ਜੀ ਸਾਡੇ ਨਾਲ ਜੁੜੇ ਨੇ।
5: ਅੱਜ ਤੁਸੀਂ ਇੱਕ ਮੋਟੀਵੇਸ਼ਨਲ ਸਪੀਕਰ ਹੋ, ਤੁਸੀਂ ਲੋਕਾਂ ਦੀ ਮਦਦ ਕਰਦੇ ਹੋ, ਐਸੀਆਂ ਔਰਤਾਂ ਦੀ, ਐਸੇ ਆਦਮੀਆਂ ਦੀ ਮਦਦ ਕਰਦੇ ਹੋ ਜੋ ਕਿ ਆਪਣੇ ਹੀ ਘਰ ਵਿੱਚ ਡੋਮੈਸਟਿਕ ਵਾਇਲੈਂਸ ਦਾ ਸਾਹਮਣਾ ਕਰ ਰਹੇ ਨੇ। ਤੁਹਾਡਾ ਆਪਣਾ ਜਿਹੜਾ ਪਿਛੋਕੜ ਹੈ ਉਹ ਵੀ ਬਹੁਤ ਹੀ ਸਟਰਗਲ, ਬਹੁਤ ਸੰਘਰਸ਼ ਤੋਂ ਤੁਸੀਂ ਬੀਤ ਕੇ ਇਸ ਮੁਕਾਮ ਤੇ ਪੁੱਜੇ ਹੋ ਤੇ ਆਪਣੇ ਸੰਘਰਸ਼ ਬਾਰੇ ਦੱਸੋ, ਆਪਣੀ ਕਹਾਣੀ ਬਾਰੇ ਦੱਸੋ ਕਿ ਤੁਹਾਡੀ ਸ਼ੁਰੂਆਤ ਕਿੱਥੋਂ ਹੋਈ।
6: ਥੈਂਕ ਯੂ ਸ਼ਾਇਨਾ, ਪਹਿਲਾਂ ਤਾਂ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੱਥੇ ਬੁਲਾਇਆ। ਮੇਰੀ ਜਰਨੀ, ਮੈਂ ਆਈ ਐਮ ਬੋਰਨ ਐਂਡ ਬ੍ਰੋਟ ਅਪ ਇਨ ਮਲੇਸ਼ੀਆ ਤੇ ਮਲੇਸ਼ੀਆ ਤੋਂ ਮੈਂ ਆਸਟ੍ਰੇਲੀਆ ਮੈਲਬਰਨ 12 ਸਾਲ ਪਹਿਲਾਂ ਆਈ ਸੀ। ਡ੍ਰੀਮਸ ਦੇ ਨਾਲ ਅਸੀਂ ਆਉਂਦੇ ਹਾਂ ਕਿ ਬੈਟਰ ਓਪਰਚੁਨਿਟੀ ਮਿਲੂਗੀ ਸਾਨੂੰ, ਬੈਟਰ ਕੁਆਲਿਟੀ ਆਫ ਲਾਈਫ ਮਿਲੇਗਾ, ਹੈ ਨਾ। ਸੋ ਵੈਸੇ ਮਾਈਗ੍ਰੇਟ ਹੋਣ ਦਾ ਹੀ ਉਹ ਚੈਲੇਂਜਸ ਆ ਜਾਂਦੇ ਆ, ਪਰ ਕਿਦੋਂ ਅਸੀਂ ਘਰ ਦੇ ਵਿੱਚ ਉਹ ਸਪੋਰਟ ਸਲੋਲੀ ਸਲੋਲੀ ਲੂਜ਼ ਤੋਂ ਹੋ ਜਾਂਦੇ ਆ, ਹੈ ਨਾ। ਸੋ ਫਿਰ ਉੱਥੇ ਸਾਨੂੰ ਐਸ ਅ ਵੂਮਨ ਹੋਰ ਜ਼ਿਆਦਾ ਚੈਲੇਂਜ ਹੋ ਜਾਂਦਾ। 3-4 ਸਾਲ ਹੋ ਗਏ ਸੀ ਵਿਆਹ ਨੂੰ, ਵੈਨ ਆਈ ਕੇਮ ਟੂ ਆਸਟ੍ਰੇਲੀਆ। ਸੋ ਵੈਨ ਆਈ ਕੇਮ, ਮੈਨੂੰ ਵਿਦਇਨ ਅ ਈਅਰ ਮੈਨੂੰ ਡਾਟਰ ਹੋ ਗਈ ਸੀ। 2013 'ਚ ਮੈਂ ਆਈ ਸੀ, ਐਂਡ ਦੈਨ 2014 ਆਈ ਹੈਡ ਮਾਈ ਡਾਟਰ, ਐਂਡ ਯੂ ਨੋ ਆਮ ਵੈਰੀ ਬਲੈਸ ਟੂ ਹੈਵ ਹਰ, ਬਿਕੋਜ਼ ਆਫ ਹਰ ਆਈ ਐਮ ਹੀਅਰ ਟੂਡੇ। ਬਟ ਆਈ ਵੈਂਟ ਥਰੂ ਅ ਲੋਟ ਆਫ ਅਦਰ ਚੈਲੇਂਜਸ ਐਸ ਵੈਲ। ਵੈਨ ਆਈ ਵੈਂਟ ਥਰੂ ਆਲ ਦੀਸ ਚੈਲੇਂਜਸ, ਆਈ ਰੀਅਲੀ ਸਟਾਰਟਡ ਲੂਜ਼ਿੰਗ ਮਾਈ ਸੈਲਫ। ਆਪਾਂ ਸੋਚਦੇ ਹਾਂ ਕਿ ਇੱਕ ਚੁੱਪ 100 ਸੁੱਖ, ਬਿਕੋਜ਼ ਆਪਾਂ ਨੇ ਜਨਰੇਸ਼ਨਲ ਇਹੀ ਦੇਖਿਆ ਵਾ, ਅਤੇ ਆਪਾਂ ਸਾਊਥ ਏਸ਼ੀਅਨ ਦੇ ਬੈਕਗਰਾਊਂਡ 'ਚ ਆਉਂਦੇ ਹਾਂ, ਤਾਂ ਫਿਰ ਆਪਾਂ ਦੇਖਦੇ ਹਾਂ ਕਿ ਇਹ ਬਹੁਤ ਨੋਰਮਲ ਆ, ਇਹ ਤਾਂ ਹੁੰਦਾ ਹੀ ਆ। ਨਹੀਂ, ਦਿਸ ਇਜ਼ ਨੋਟ ਰਾਈਟ। ਵੈਨ ਯੂ ਆਰ ਫੀਲਿੰਗ ਡਿਸਰੈਸਪੈਕਟਡ, ਵੀ ਹੈਵ ਟੂ ਐਡਰੈਸ ਇਟ। ਆਪਾਂ ਨੂੰ ਬੋਲਣਾ ਪੈਂਦਾ ਵਾ, ਆਪਾਂ ਬਾਉਂਡਰੀ ਨਹੀਂ ਸੈੱਟ ਕਰਦੇ, ਰਾਈਟ? ਐਂਡ ਉੱਥੋਂ ਫਿਰ ਜ਼ਿਆਦਾ ਸਟਰੱਗਲਸ ਹੋ ਜਾਂਦੀ ਆ।
5: ਇਹ ਕਦੋਂ ਤੋਂ ਸ਼ੁਰੂ ਹੋਇਆ, ਕਿ ਪਹਿਲਾਂ ਵੀ ਇੱਦਾਂ ਹੀ ਸੀ ਜਾਂ ਨਵੇਂ ਦੇਸ਼ 'ਚ ਆਉਣ ਤੋਂ ਬਾਅਦ ਸ਼ੁਰੂ ਹੋਇਆ?
6: ਥੋੜ੍ਹਾ ਜਿਹਾ ਐਂਗਰ ਇਸ਼ੂਸ ਪਹਿਲਾਂ ਵੀ ਸੀ, ਪਰ ਕਿਦੋਂ ਉਹ ਮੁਲਕ ਚੇਂਜ ਹੋਇਆ, ਹੈ ਨਾ। ਸੋ ਉਹ ਇੰਪੈਕਟ ਦੋਨਾਂ ਨੂੰ ਹੁੰਦਾ ਵਾ, ਸਾਰਿਆਂ ਦਾ ਸਟਰੱਗਲਸ ਹੁੰਦਾ, ਬਟ ਕਮਿਊਨੀਕੇਸ਼ਨ ਬਹੁਤ ਇੰਪੋਰਟੈਂਟ ਹੁੰਦੀ। ਜੇ ਇੱਕ ਕਮਿਊਨੀਕੇਟ ਨਾ ਕਰੇ ਤਾਂ ਉਹ ਆਪਦਾ ਐਂਗਰ ਇਸ਼ੂਸ, ਆਪਦੇ ਆਪ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਨਾ ਕਰੇ, ਫਿਰ ਵੂਮਨ ਈਜ਼ੀਲੀ ਬਿਕਮ ਅ ਚੈਨਲ ਆਫ ਇਮੋਸ਼ਨਸ।
5: ਅਤੇ ਤੁਹਾਨੂੰ ਲੱਗਦਾ ਕਿ ਜਿਹੜੀਆਂ ਔਰਤਾਂ ਪ੍ਰਵਾਸ ਕਰਦੀਆਂ ਵਿਆਹ ਤੋਂ ਬਾਅਦ, ਭਾਵੇਂ ਉਹ ਤੁਰੰਤ ਬਾਅਦ ਹੋਵੇ, ਜਿੱਦਾਂ ਤੁਹਾਡੇ ਕੇਸ 'ਚ ਹੋਇਆ ਕਿ ਕੁਛ ਸਾਲਾਂ ਬਾਅਦ ਕੰਟਰੀ ਚੇਂਜ ਕਰਨਾ, ਫੈਮਿਲੀ ਦਾ ਸਪੋਰਟ ਨਾ ਹੋਣਾ, ਜਦੋਂ ਤੁਸੀਂ ਇਕੱਲੇ ਹੋ ਜਾਂਦੇ ਹੋ, ਕਿ ਉਦੋਂ ਇੱਦਾਂ ਦੇ ਕੇਸਿਸ ਜ਼ਿਆਦਾ ਹੁੰਦੇ?
6: ਹਾਂਜੀ, ਆਈ ਥਿੰਕ ਯੈਸ, ਬਿਕੋਜ਼ ਕਿਦੋਂ ਸਾਨੂੰ ਇਕੱਲਾ ਮਹਿਸੂਸ ਹੁੰਦਾ, ਹੈ ਨਾ, ਅਤੇ ਸਪੋਰਟ ਨਹੀਂ ਹੁੰਦੀ, ਅਤੇ ਇਟ ਇਜ਼ ਰੀਅਲੀ ਅਬਾਊਟ ਆਪਾਂ ਕੀ ਆਪਦੇ ਆਪ ਨੂੰ ਕਹਿੰਦੇ ਹਾਂ, ਉਹ ਟੋਟਸ ਤੋਂ ਸ਼ੁਰੂ ਹੁੰਦੀ ਆ। ਜੇ ਅਸੀਂ ਕਹੇ ਆਪਾਂ ਨੂੰ ਇਟਸ ਓਕੇ, ਯੂ ਨੋ, ਮੈਨੂੰ ਕੋਈ ਸਪੋਰਟ ਨਹੀਂ ਗੀ, ਪਰ ਫਿਰ ਵੀ ਮੈਂ ਕਰ ਲੂੰਗੀ, ਤਾਂ ਫਿਰ ਤੂੰ ਕਰ ਲੈਣਾ ਵਾ। ਪਰ ਜੇ ਤੂੰ ਆਪਦੇ ਆਪ ਨੂੰ ਕਹੂੰਗੀ ਉਹ ਮੇਰੀ ਫੈਮਿਲੀ ਵੀ ਇੱਥੇ ਹੈ ਨਹੀਂ ਗੀ, ਮੈਂ ਕੀ ਕਰਾਂ, ਯੂ ਨੋ, ਫਿਰ ਉੱਥੋਂ ਹੀ ਫਿਰ ਤੇਰੀ ਡਿਸੀਜ਼, ਤੇਰਾ ਸੋਚ, ਤੇਰੀ ਡਿਸੀਜ਼ਨ, ਤੇਰੀ ਐਕਸ਼ਨ ਬਣ ਜਾਣੀ ਆ। ਸੋ ਇਫ ਯੂ ਫਾਈਂਡ ਯੋਰ ਸੈਲਫ ਵੀਕ, ਯੂ ਵਿਲ ਐਕਸਪੋਜ਼ ਯੋਰ ਸੈਲਫ ਐਸ ਅ ਵਿਕਟਮ। ਤਾਈਦ ਮੈਨੂੰ ਵੀ ਉਹੀ ਹੋਇਆ ਹੋਗਾ, ਬਿਕੋਜ਼ ਮੈਂ ਮੇਰੀ ਫੈਮਿਲੀ ਦੇ ਨਾਲ ਬਹੁਤ ਅਟੈਚ ਸੀ, ਯੂ ਨੋ। ਸੋ ਕਦੋਂ ਮੈਂ ਇੱਥੇ ਆਈ, ਫਿਰ ਯੈਸ, ਦ 1 ਈਅਰ ਵੈਨ ਮਾਈ ਡਾਟਰ ਵਾਸ ਹੀਅਰ, ਉਹ ਸਪੋਰਟ ਰਹੀ ਮੈਨੂੰ ਮੇਰੀ ਮਾਂ ਦੀ ਨਾਲ, ਮੇਰੀ ਮਾਂ ਆ ਗਈ ਸੀ। ਬਟ ਦੈਨ ਵੈਨ ਸ਼ੀ ਵੈਨ ਬੈਕ, ਦੈਨ ਆਈ, ਯੂ ਨੋ, ਸਟਾਰਟਡ ਵਰਕਿੰਗ, ਫਿਰ ਡਾਟਰ ਨੂੰ ਮੈਨੇਜ ਕਰਨਾ, ਐਂਡ ਘਰ ਦਾ ਮੈਨੇਜ ਕਰਨਾ, ਐਂਡ ਔਨ ਟੋਪ ਆਫ ਦੈਟ, ਵੈਨ ਯੂ ਆਰ ਨੋਟ ਗੈਟਿੰਗ ਸਪੋਰਟ ਆਫ ਯੋਰ ਹਸਬੈਂਡ, ਹੈ ਨਾ, ਉੱਪਰ ਸੇ ਫਿਰ ਯੂ ਆਰ ਗੋਇੰਗ ਥਰੂ ਡੋਮੈਸਟਿਕ abuse, verbal abuse consistently every single day, ਅਤੇ ਫਿਰ ਉਹ ਬਹੁਤ ਇੰਪੈਕਟ ਹੋ ਜਾਂਦਾ ਮੈਂਟਲੀ। ਅਤੇ ਜਦੋਂ ਅਸੀਂ ਮੈਂਟਲੀ ਖੁਦ ਆਪਦੇ ਆਪ ਨੂੰ ਸਟਰੋਂਗ ਨਾ ਕਰੇ, ਫਿਰ ਉੱਥੇ ਫਿਰ ਉਹ ਬੰਦਾ ਹੋਰ ਡਿੱਗ ਜਾਂਦਾ। ਇਹੀ ਮੇਰੇ ਨਾਲ ਹੋਇਆ ਸੀ, ਬਿਕੋਜ਼ ਮੈਨੂੰ ਲੱਗਿਆ ਕਿ ਮੈਨੂੰ ਕੋਈ ਸਪੋਰਟ ਹੈ ਨਹੀਂ ਗੀ, ਮੈਂ ਇਕੱਲੀ ਹਾਂ ਇੱਥੇ, ਮੇਰੀ ਫੈਮਿਲੀ ਸਾਰੀ ਮਲੇਸ਼ੀਆ ਦੇ ਵਿੱਚ ਆ। ਸੋ ਉਹ ਥੋਟਸ ਨੇ ਫਿਰ ਮੈਨੂੰ ਹੋਰ ਵੀਕ ਕਰਤਾ।
5: ਤੁਹਾਡਾ ਬੜਾ ਧੰਨ ਜਿਗਰਾ ਕਿ ਤੁਸੀਂ ਇਸ ਬਾਰੇ ਗੱਲ ਕਰ ਰਹੇ ਹੋ ਸਾਹਮਣੇ ਆ ਕੇ, ਅਤੇ ਵੀ ਅਪਰੀਸ਼ੀਏਟ ਦੈਟ। ਆਪਣੀ ਕਮਿਊਨਿਟੀ 'ਚ ਅਨਫੋਰਚੁਨੇਟਲੀ ਇੱਦਾਂ ਬਹੁਤ ਹੁੰਦਾ ਕਿ ਚੱਲ ਆਦਮੀ ਹੈ, ਆਦਮੀ ਤਾਂ ਗੁੱਸਾ ਕਰਦੇ ਨੇ, ਇਹ ਆਮ ਹੁੰਦਾ। ਜਾਂ ਜਦੋਂ ਸਾਡਾ ਵਿਆਹ ਹੁੰਦਾ, ਮਾਵਾਂ ਅਕਸਰ ਕਹਿ ਦਿੰਦੀਆਂ ਹੁੰਦੀਆਂ ਕਿ ਬੇਟਾ ਵਿਆਹ ਕਰਕੇ ਨਵੇਂ ਘਰ ਜਾ ਰਹੇ ਹੋ, ਸਟਾਰਟਿੰਗ ਦੇ ਜਿਹੜੇ ਸਾਲ ਹੁੰਦੇ ਨੇ ਉਹ ਸਟਰਗਲ ਦੇ ਹੁੰਦੇ ਆ, ਐਡਜਸਟ ਕਰਨਾ ਪੈਂਦਾ, ਘਰ ਵਸਾਉਣਾ ਕੁੜੀ ਦੇ ਹੱਥ 'ਚ ਹੈ, ਇਹ ਸਿੱਖ ਦੇ ਤੌਰ 'ਤੇ ਸਾਨੂੰ ਦਿੱਤੀ ਜਾਂਦੀ ਹੈ। ਅਤੇ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੀ ਕਿ ਕਿੱਥੇ ਉਹ ਲਾਈਨ, ਕਿਉਂਕਿ ਹੁਣ ਤੁਸੀਂ ਲੋਕਾਂ ਨੂੰ ਵੀ ਸਿਖਾ ਰਹੇ ਹੋ, ਅਤੇ ਕਿੱਥੇ ਇਹ ਲਾਈਨ ਡਰਾਅ ਹੁੰਦੀ ਹੈ ਕਿ ਨਹੀਂ ਇਹ ਐਡਜਸਟਮੈਂਟ ਹੈ ਅਤੇ ਅਬਿਊਜ਼ ਹੈ? ਕਿਉਂਕਿ ਹਰ ਤਰ੍ਹਾਂ ਦੀ ਅਬਿਊਜ਼ ਹੁੰਦੀ ਹੈ, ਸਿਰਫ ਹੱਥ ਚੁੱਕਣਾ ਵੀ ਅਬਿਊਜ਼ ਨਹੀਂ ਹੁੰਦਾ, ਕਈ ਵਾਰ ਵਰਬਲ ਜਿੱਦਾਂ ਤੁਸੀਂ ਕਿਹਾ, ਜਾਂ ਫਿਰ ਫਾਈਨੈਂਸ਼ੀਅਲੀ ਤੁਹਾਨੂੰ ਅਬਿਊਜ਼ ਕੀਤਾ ਜਾਵੇ, ਅਤੇ ਕਿੱਦਾਂ ਪਤਾ ਚੱਲੇ ਕਿ ਇਹ ਐਡਜਸਟਮੈਂਟ ਤੋਂ ਹਟ ਕੇ ਹੁਣ ਅਬਿਊਜ਼ ਵੱਲ ਜਾ ਰਿਹਾ ਰਿਸ਼ਤਾ?
6: ਇੱਥੋਂ ਹੀ ਸਾਰਾ ਕੁਝ ਸ਼ੁਰੂ ਹੁੰਦਾ ਵਾ। ਅ ਲੋਟ ਆਫ ਵੂਮਨਸ ਨੂੰ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਕਦੋਂ ਐਵੇਂ ਇਹ ਇੱਥੇ ਪਹੁੰਚ ਗਏ। ਪਹਿਲਾਂ ਤਾਂ ਵਿਆਹ ਤੋਂ ਪਹਿਲਾਂ ਹੀ ਇਹ ਗੱਲਾਂ ਸਾਰੀਆਂ ਹੋਣੀਆਂ ਚਾਹੀਦੀਆਂ ਵਾ, ਵਟ ਸੋਰਟ ਆਫ ਲਾਈਫ ਆਰ ਯੂ ਵਾਂਟਿੰਗ ਟੂ ਲੀਵ, ਹੈ ਨਾ, ਐਸ ਅ ਕਪਲ। ਅਤੇ ਉਹ ਡਿਸੀਜਨ ਮੇਕਿੰਗ ਇਕੁਅਲਿਟੀ ਹੈਗੀ ਕਿ ਹੈ ਨਹੀਂ, ਰਾਈਟ? ਵੈਦਰ ਇਟਸ ਕਮ ਇਨ ਫਾਈਨੈਂਸ, ਘਰ ਦਾ ਕੰਮ, ਜਵਾਕਾਂ ਨੂੰ ਪਾਲਣਾ, ਇਹ ਸਾਰੇ ਗੱਲਾਂ ਪਹਿਲਾਂ ਹੋਣੀਆਂ ਚਾਹੀਦੀਆਂ। ਉਹ ਪਤਾ ਨਹੀਂ ਹੁੰਦਾ। ਅ ਲੋਟ ਆਫ ਵਰਸ ਵੀ ਜਸਟ ਗੈਟ ਮੈਰਿਡ ਬਿਕੋਜ਼ ਆਪਣੇ ਪੇਰੈਂਟਸ ਨੇ ਕਿਹਾ ਕਿ ਵਿਆਹ ਕਰ ਲਾ, ਯੂ ਨੋ, ਘਰ ਬਸਾ ਲਾ, ਯੂ ਆਰ ਨੋਟ ਇੰਡੀਪੈਂਡੈਂਟ ਥਿੰਕਿੰਗ। ਸੋ ਬਟ ਦੈਨ ਵਾਂਸ ਯੂ ਆਰ ਇਨ ਅ ਰਿਲੇਸ਼ਨਸ਼ਿਪ, ਅਤੇ ਕਦੋਂ ਤੁਸੀਂ ਦੇਖਦੇ ਆ ਕਿ ਮੇਰੀ ਅੰਦਰੋਂ ਮੈਨੂੰ ਖੁਸ਼ੀ ਮਿਲਦੀ ਕਿ ਨਹੀਂ। ਸੋ ਇਫ ਯੂ ਫੀਲ ਕਿ ਮੈਨੂੰ ਕਦੇ ਕਿਸੇ ਨੇ ਇੰਨੀ ਉੱਚੀ ਬੋਲਿਆ ਨਹੀਂ ਮੇਰੇ ਨਾਲ, ਪਰ ਹੁਣ ਇਹ ਉੱਚੀ ਆਵਾਜ਼ ਦੇ ਨਾਲ ਮੈਨੂੰ ਅੰਦਰੋਂ ਖੁਸ਼ੀ ਨਹੀਂ ਮਿਲਦੀ। ਸੋ ਇਟਸ ਅ ਲੋਟ ਅਬਾਊਟ ਨੋਟ ਆਦਰਸ, ਬਟ ਤੈਨੂੰ ਆਪਦੇ ਆਪ ਨੂੰ ਦੇਖਣਾ ਪੈਂਦਾ ਵਾ ਕਿ ਮੈਂ ਅੰਦਰੋਂ ਖੁਦ ਇਕਰਾ ਕੁਛ ਹੁੰਦਾ ਵਾ। ਦੈਟਸ ਵਰਬਲ ਅਬਿਊਸ, ਰਾਈਟ? ਜੇ ਇਫ ਯੂ ਟਾਕ ਅਬਾਊਟ ਫਾਈਨੈਂਸ਼ੀਅਲ, ਕਿ ਹੁਣ ਲੈਟਸ ਸੇ ਯੂ ਬੀਨ ਵਰਕਿੰਗ, ਰਾਈਟ, ਐਂਡ ਯੂ ਹੈਵ ਫਲੈਕਸੀਬਿਲਿਟੀ, ਮੈਂ ਕਿੰਨਾ ਯੂਜ਼ ਕਰਾਂ, ਬਟ ਹਰੇਕ ਗੱਲ ਤੋਂ ਪੁੱਛਣਾ, ਹਰੇਕ ਗੱਲ ਤੋਂ ਨਹੀਂ ਕਹਿਣਾ ਕਿ ਤੂੰ ਨਹੀਂ ਆਹ ਕਰ ਸਕਦੀ, ਇਹ ਨਹੀਂ ਕਰਨਾ, ਫਿਰ ਅੱਗੇ ਅਗੇਨ ਯੂ ਰਿਫਲੈਕਟ ਔਨ ਯੋਰ ਸੈਲਫ ਕਿ ਹੁਣ ਮੈਂ ਇਸ ਦਿਸ ਸਮਥਿੰਗ ਦੈਟ ਹੈਲਪਿੰਗ ਮੀ ਔਰ ਨੋਟ, ਇਸ ਦਿਸ ਸਮਥਿੰਗ ਦੈਟ ਮੇਕਿੰਗ ਮੀ ਹੈਪੀ ਔਰ ਕੁਛ ਮੈਨੂੰ ਜਿਜਕ ਹੁੰਦਾ। ਜੇ ਉਹ ਇੱਕ ਗੱਲ ਬਾਰ ਬਾਰ ਤੇਰੇ ਦਿਮਾਗ 'ਚ ਆਏ, ਦੈਟਸ ਦਾ ਲਾਈਨ, ਮੀਨਸ ਯੂ ਨੋ, ਬਿਕੋਜ਼ ਅੰਦਰੋਂ ਇੰਟੂਏਟਿਵ, ਰਾਈਟ, ਯੋਰ ਇੰਟੂਇਸ਼ਨਸ ਵਿਲ ਹੈਲਪ ਯੂ। ਉਹ ਤੈਨੂੰ ਅੰਦਰੋਂ ਪਤਾ ਲੱਗ ਜੂਗਾ ਕਿ ਇਹ ਗੱਲ ਕਿਉਂ ਬਾਰ ਬਾਰ ਆਉਂਦੀ ਮੇਰੇ ਦਿਮਾਗ ਦੇ ਵਿੱਚ। ਮੀਨਸ ਯੋਰ ਬੋਡੀ ਐਂਡ ਯੋਰ ਮਾਇੰਡ ਇਜ਼ ਟੈਲਿੰਗ ਯੂ ਦੈਟ ਇਟ ਇਜ਼ ਕ੍ਰੋਸਿੰਗ ਯੋਰ ਬਾਉਂਡਰੀਜ਼।
5: ਜੇ ਇੱਦਾਂ ਦਾ ਕੁਛ ਹੋ ਰਿਹਾ, ਜੇ ਤੁਹਾਨੂੰ ਕੋਈ ਚੀਜ਼ ਡਿਸਟਰਬ ਕਰ ਰਹੀ ਹੈ, ਤੇ ਪਹਿਲਾ ਹੀ ਥੋਟ ਕਿਸੇ ਦਾ ਵੀ ਰਿਸ਼ਤਾ ਖਤਮ ਕਰਨ ਦਾ ਬਹੁਤ ਘੱਟ ਹੋਏਗਾ ਕਿ ਹੋਏਗਾ। ਤੁਸੀਂ ਕੋਸ਼ਿਸ਼ ਕਰਦੇ ਹੋ, ਕਮਿਊਨੀਕੇਸ਼ਨ ਦੀ ਕੋਸ਼ਿਸ਼ ਕਰਦੇ ਹੋ, ਤੇ ਆਪਣੇ ਪਾਰਟਨਰ ਤੋਂ ਉਹ ਚੇਂਜ ਲਿਆਉਣਾ ਕਿ ਨਹੀਂ, ਇਹ ਮੇਰੀ ਹਾਰਡ ਬਾਉਂਡਰੀ ਹੈ, ਇਹ ਮੈਂ ਨਹੀਂ ਬਰਦਾਸ਼ਤ ਕਰ ਸਕਦੀ, ਇਸ ਤੋਂ ਅੱਗੇ ਨਹੀਂ ਤੁਸੀਂ ਵੱਧ ਸਕਦੇ, ਉਹ ਹਰ ਕਿਸੇ ਦਾ ਆਪਣਾ ਆਪਣਾ। ਉਹ ਕਿੱਦਾਂ ਕਮਿਊਨੀਕੇਟ ਕੀਤਾ ਜਾਵੇ ਤੇ ਕਿੱਦਾਂ ਪਤਾ ਲਗਾਇਆ ਜਾ ਸਕੇ ਕਿ ਨਹੀਂ, ਹੁਣ ਇਹ ਮੈਨੂੰ ਜਿਹੜੀ ਮੇਰੀ ਨੀਡਸ ਹੈ ਉਹ ਫੁਲਫਿਲ ਨਹੀਂ ਹੋਣੀ, ਆ ਮੇਰੀ ਬਾਉਂਡਰੀ ਜੋ ਹੈ ਉਹ ਵਾਰ ਵਾਰ ਕ੍ਰੋਸ ਹੋਏਗੀ, ਉਹ ਕਮਿਊਨੀਕੇਸ਼ਨ ਕਿੱਦਾਂ ਕੀਤੀ ਜਾਵੇ?
6: ਸਾਡਾ ਵਿਆਹ ਪਹਿਲਾਂ ਨਹੀਂ ਹੋਇਆ, ਪਹਿਲੀ ਵਾਰ ਹੋਇਆ
5: ਜੀ,
6: ਕਰੈਕਟ? ਹੁਣ ਪਹਿਲੀ ਵਾਰ ਅਸੀਂ ਰਹਿਣਾ ਕਿਸੇ ਦੇ ਨਾਲ ਇੱਕ ਘਰ ਦੇ ਵਿੱਚ, ਸੋ ਸਾਨੂੰ ਉਹ ਹੀ ਪਤਾ ਕਿ ਅਸੀਂ ਦੇਖਿਆ। ਸੋ ਐਵਰੀ ਵਨ ਕਮਸ ਫਰੋਮ ਅ ਡਿਫਰੈਂਟ ਬੈਕਗਰਾਊਂਡ ਆਫ ਫੈਮਿਲੀ, ਸੋ ਯੋਰ ਪਾਰਟਨਰ ਉਹ ਵਟ ਹਾਓ ਹੀ ਗਰੂ ਅਪ ਔਰ ਹਾਓ ਸ਼ੀ ਗਰੂ ਅਪ ਉਹ ਸਾਨੂੰ ਨਹੀਂ ਪਤਾ, ਨੋਟ ਮੱਚ, ਰਾਈਟ? ਸੋ ਉਹਨੇ ਕੀ ਦੇਖਿਆ ਸਾਨੂੰ ਵੀ ਨਹੀਂ ਪਤਾ, ਸੋ ਅਸੀਂ ਉਹ ਹੀ ਜਾਣਦੇ ਹਾਂ ਕਿਹੜਾ ਕੁਛ ਅਸੀਂ ਦੇਖਿਆ ਜਾਂ ਪੜ੍ਹਿਆ ਹੁੰਦਾ ਵਾ, ਬਟ ਸਾਰੇ ਪੜ੍ਹਦੇ ਨਹੀਂ। ਸੋ ਇਫ ਯੂ ਆਰ ਟਾਕਿੰਗ ਅਬਾਊਟ ਕਿ ਅਸੀਂ ਇੱਕ ਦੂਸਰੇ ਇਹ ਕਮਿਊਨੀਕੇਟ ਕਿਵੇਂ ਕਰੇ ਕਿ ਇਹ ਮੇਰੇ ਨਾਲ ਹੁੰਦਾ, ਤਾਂ ਪਹਿਲਾਂ ਉਹ ਤੈਨੂੰ ਸਿੱਖਣਾ ਪੈਂਦਾ। ਯੂ ਨੀਡ ਟੂ ਅੰਡਰਸਟੈਂਡ ਕਿ ਮੈਂ ਕਮਿਊਨੀਕੇਟ ਕਿਵੇਂ ਕਰਾਂ, ਕਿਵੇਂ ਹੁਣ ਮੈਂ ਸੀ, ਰਾਈਟ? ਵੈਨ ਆਈ ਵਾਸ ਗੋਇੰਗ ਥਰੂ ਦਿਸ, ਮੈਂ ਕੋਸ਼ਿਸ਼ ਕੀਤੀ ਕਿ ਮੈਂ ਮੇਰੇ ਹਸਬੈਂਡ ਨੂੰ ਹੈਲਪ ਕਰਾਂ ਕਿ ਮੇਰੀ ਮੈਰਿਜ ਕਿਵੇਂ ਬਚ ਜਾਏ, ਰਾਈਟ? ਸੋ ਵਟ ਕੈਨ ਹੀ ਡੂ, ਬਟ ਇਟ ਵਾਜ਼ਨਟ ਰੀਅਲੀ ਵਟ ਆਈ ਕੈਨ ਡੂ। ਸੋ ਮੈਂ ਉਹਨੂੰ ਕਿਹਾ ਓਕੇ, ਮੇ ਬੀ ਜੀ ਪੀ ਨੂੰ ਮਿਲਦੇ ਹਾਂ, ਦੇਖਦੇ ਹਾਂ ਕੀ ਇਸ਼ੂਸ ਆ, ਇਫ ਇਟਸ ਐਂਗਰ ਇਸ਼ੂਸ ਕਿ ਅਸੀਂ ਐਂਗਰ ਮੈਨੇਜਮੈਂਟ ਕਰ ਲਈਏ, ਮੈਂ ਤੇਰੇ ਨਾਲ ਚੱਲ ਜੂੰਗੀ। ਸੋ ਦਿਸ ਟਾਕਸ ਵਾਸ ਦੇਅਰ ਟੂ ਸੇਵ ਦਾ ਮੈਰਿਜ, ਬਟ ਫੋਕਸ ਜ਼ਿਆਦਾ ਉਹਦੇ 'ਤੇ ਸੀ, ਮੇਰੇ 'ਤੇ ਨਹੀਂ ਸੀ, ਰਾਈਟ? ਸੋ ਆਈ ਡਿਡਨਟ ਨੋ ਹਾਊ ਟੂ ਕਮਿਊਨੀਕੇਟ ਇਫੈਕਟਿਵਲੀ ਕਿ ਜਿਹੜਾ ਕੁਛ ਹੁੰਦਾ ਵਾ ਉਹ ਮੈਨੂੰ ਬੋਧ ਕਰਦਾ, ਇਟਸ ਕ੍ਰੋਸਿੰਗ ਮਾਈ ਬਾਉਂਡਰੀਜ਼, ਇਟਸ ਮੇਕਿੰਗ ਮੀ ਫਿਜ਼ੀਕਲੀ ਮੈਂਟਲੀ ਅਫੈਕਟਡ। ਤੋ ਫਿਰ ਮੈਂ ਬਾਅਦ ਵਿੱਚ ਵੈਨ ਆਫਟਰ ਦ ਸੈਪਰੇਸ਼ਨ, ਆਫਟਰ ਦ ਡਾਇਵੋਰਸ, ਵੈਨ ਇਟ ਕੈਪਟ ਔਨ ਗੋਇੰਗ ਔਨ, ਫਿਰ ਜਾ ਕੇ ਮੈਨੂੰ ਆਈ ਵੈਂਟ ਇਨਟੂ ਡਿਪਰੈਸ਼ਨ। ਵਾਈ? ਬਿਕੋਜ਼ ਆਈ ਸਟਿਲ ਵਾਜ਼ਨਟ ਕਮਿਊਨੀਕੇਟਿੰਗ, ਨੋਟ ਟੂ ਹਿਮ ਬਟ ਟੂ ਐਨੀਬੋਡੀ। ਆਪਾਂ ਜ਼ਿਆਦਾ ਚੁੱਪ ਹੋ ਜਾਂਦੇ ਹਾਂ ਨਾ, ਬਿਕੋਜ਼ ਸਾਨੂੰ ਪਤਾ ਹੀ ਨਹੀਂ ਕੀ ਕਰਨਾ, ਬਿਕੋਜ਼ ਇੰਨੇ ਜ਼ਿਆਦਾ ਓਵਰਵੈਲਮ ਹੋ ਜਾਂਦੇ ਹਾਂ ਕਿ ਸਾਨੂੰ ਬੋਡੀ ਫਿਜ਼ੀਕਲੀ ਮੈਂਟਲੀ ਸਾਰ ਅਸੀਂ ਐਗਜ਼ੌਸਟਡ ਹੋ ਜਾਂਦੇ ਹਾਂ, ਬਿਕੋਜ਼ ਘਰ ਦਾ ਕੰਮ ਤਾਂ ਜੇ ਕਰਨਾ ਹੀ ਆ, ਬੱਚਿਆਂ ਨੂੰ ਦੇਖਣਾ ਵਾ, ਯੂ ਨੋ ਫੈਮਿਲੀ ਨੂੰ ਵੀ ਦੱਸਣਾ ਕੀ ਹੁੰਦਾ। ਸੋ ਵੀ ਆਰ ਕੋਨਸਟੈਂਟਲੀ ਔਨ ਦ ਗੋ, ਐਂਡ ਮੋਸਟ ਵੂਮਨ ਵਰਕਸ ਟੂ ਇਨ ਹੀਅਰ ਇਨ ਆਸਟ੍ਰੇਲੀਆ। ਸੋ ਵੈਨ ਯੂ ਟਾਕ ਅਬਾਊਟ ਹਾਊ ਕੈਨ ਆਈ ਕਮਿਊਨੀਕੇਟ ਇਫੈਕਟਿਵਲੀ, ਫਿਰ ਮੈਂ ਕੀ ਕੀਤਾ, ਇੱਕ ਦਿਨ ਵੈਨ ਮਾਈ ਡੋਟਰ ਆਸਕਡ ਮੀ, ਮੰਮੀ ਤੂੰ ਹਮੇਸ਼ਾ ਸੈਡ ਕਿਉਂ ਰਹਿੰਦੀ ਆ, ਫਿਰ ਮੈਂ ਸੋਚਿਆ ਕਿ ਹੁਣ ਇਹ ਮੇਰਾ ਐਕਸ ਹਸਬੈਂਡ ਤਾਂ ਹੈ ਨਹੀਂ ਮੇਰੇ ਕੋਲ, ਪਰ ਫਿਰ ਵੀ ਬਿਕੋਜ਼ ਆਫ ਹਿਸ ਐਕਸ਼ਨਸ, ਈਵਨ ਦੋ ਹੀ ਇਜ਼ ਨੋਟ ਦੇਅਰ, ਆਈ ਐਮ ਲੈਟਿੰਗ ਇਟ ਅਫੈਕਟ ਮੀ ਐਂਡ ਮਾਈ ਡੋਟਰ, ਬਿਕੋਜ਼ ਆਈ ਡਿਡਨਟ ਨੋ ਹਾਊ ਟੂ ਕਮਿਊਨੀਕੇਟ। ਫਿਰ ਮੈਂ ਕੋਸ਼ਿਸ਼ ਕੀਤੀ ਮੈਂ ਕੁਛ ਕਰਾਂ, ਇੱਥੋਂ ਮੈਂ ਨਿਕਲਾਂ। ਸੋ ਫਿਰ ਜਾ ਕੇ ਮੈਂ ਆਪਦੇ ਆਪ ਨੂੰ ਸਰ ਸੀਕਿੰਗ ਹੈਲਪ। ਸੋ ਇਫ ਯੂ ਡੋਂਟ ਨੋ ਹਾਊ ਟੂ ਕਮਿਊਨੀਕੇਟ, ਦੈਨ ਯੂ ਨੀਡ ਟੂ ਸੀਕ ਹੈਲਪ। ਹੁਣ ਇੱਥੇ ਆਸਟ੍ਰੇਲੀਆ ਦੇ ਵੀ ਮੈਰਿਜ ਕੌਂਸਲਰਸ ਆ, ਹੈਲਪ ਇਜ਼ ਦੇਅਰ, ਰਾਈਟ? ਐਂਡ ਨਾਓ ਸਿੱਖ ਕਮਿਊਨਿਟੀ ਇਜ਼ ਡੂਇੰਗ ਅ ਲੋਟ ਫੋਰ ਦ ਸਿੱਖਸ ਐਸ ਵੈਲ। ਸੋ ਇਹ ਚੈਨਲਸ ਸਾਨੂੰ ਪਤਾ ਹੋਣੀ ਚਾਹੀਦੀ ਆ, ਉਹਨਾਂ ਨੂੰ ਗੱਲ ਕਰ ਸਕਦੇ ਹਾਂ। ਇਫ ਯੂ ਡੋਂਟ ਨੋ ਹਾਊ ਟੂ ਟਾਕ ਐਂਡ ਸ਼ੇਅਰ ਤੇਰੇ ਹਸਬੈਂਡ ਦੇ ਨਾਲ, ਯੂ ਕੈਨ ਕਮਿਊਨੀਕੇਟ ਕਿ ਮੇਰੇ ਨਾਲ ਇਹ ਸਿਚੁਏਸ਼ਨ ਹੁੰਦਾ ਵਾ, ਮੈਂ ਮੇਰੇ ਹਸਬੈਂਡ ਦੇ ਨਾਲ ਕਮਿਊਨੀਕੇਟ ਕਰਨਾ ਬਿਕੋਜ਼ ਮੈਂ ਮੇਰੀ ਮੈਰਿਜ ਬਚਾਉਣੀ ਆ। ਸੋ ਯੂ ਹੈਵ ਟੂ ਸੀਕ ਹੈਲਪ। ਸੋ ਮੈਂ ਉਹੀ ਕੀਤਾ, ਰਾਈਟ? ਆਈ ਸਟਾਰਟਡ ਸੀਕਿੰਗ ਹੈਲਪ, ਐਂਡ ਦੈਟਸ ਹਾਊ ਆਈ ਸਟਾਰਟਡ ਡੂਇੰਗ ਮਾਇੰਡ ਸੈਟ ਟ੍ਰੇਨਿੰਗ ਕਿ ਮੇਰਾ ਮਾਇੰਡ ਕਿਵੇਂ ਆ, ਵਿਕਟਮ ਮਾਇੰਡ ਸੈਟ ਤੋਂ ਮੈਂ ਸ਼ਿਫਟ ਕੀਤਾ ਟੂ ਗਰੋਥ ਮਾਇੰਡ ਸੈਟ, ਬਿਕੋਜ਼ ਅਸੀਂ ਜ਼ਿਆਦਾ ਵਿਕਟਮ ਮਾਇੰਡ ਸੈਟ 'ਚ ਹੋ ਜਾਂਦੇ ਹਾਂ ਕਿਦੋਂ ਥਿੰਗਸ ਹੈਪਨ ਟੂ ਅਸ. ਸੋ ਹੈਵਿੰਗ ਕਲੈਰਿਟੀ ਹਾਊ ਟੂ ਕਮਿਊਨੀਕੇਟ, ਹੁਣ ਤਾਂ ਸਾਰਾ ਕੁਛ ਚੈਟ ਜੀਪੀਟੀ 'ਚ ਮਿਲ ਜਾਂਦਾ ਵਾ, ਕਿਤੇ ਕਿਤੇ ਮਿਲ ਜਾਂਦਾ ਕਿ ਅਸੀਂ ਇਹ ਗੱਲ ਕਮਿਊਨੀਕੇਟ ਕਿਵੇਂ ਕਰੀਏ. ਔਨਲਾਈਨ ਯੂ ਕੈਨ ਫਾਈਂਡ ਅ ਲੋਟ ਆਫ ਥਿੰਗਸ ਐਸ ਵੈਲ. ਫਾਈਂਡ ਸੀਕ ਹੈਲਪ ਇਫ ਯੂ ਫਾਈਂਡ ਇਟ ਇਟ ਹਾਰਡ ਟੂ ਪੁੱਟ ਇਟ ਆਊਟ ਦੈ, ਬਟ ਦ ਬੈਸਟ ਵੇ ਕਿਹੜਾ ਮੈਂ ਸਿੱਖੀ ਹਾਂ ਅਤੇ ਮੈਂ ਬਾਕੀਆਂ ਨੂੰ ਸਿਖਾਉਂਦੀ ਹਾਂ, ਇਟ ਇਜ਼ ਰੀਅਲੀ ਅਬਾਊਟ ਕਿਦੋਂ ਗੱਲ ਹੁੰਦੀ ਆ ਨਾ ਕੋਈ ਵੀ ਇੱਕ ਹਸਬੈਂਡ ਐਂਡ ਵਾਈਫ ਨਾਲ ਜਾਂ ਪਾਰਟਨਰ ਦੇ ਨਾਲ. ਪਹਿਲਾਂ ਅਸੀਂ ਉਹਦੀ ਗੱਲ ਸਮਝਣੀ ਆ, ਉਹਨੂੰ ਕਹਿੰਦੇ ਐਕਟਿਵ ਲਿਸਨਿੰਗ. ਐਕਟਿਵ ਲਿਸਨਿੰਗ ਟੂ ਐਵਰੀ ਵਰਡ ਕਿ ਇਹ ਕਹਿੰਦਾ ਕੀ ਆ, ਰਾਈਟ? ਫਿਰ ਉਹਦੇ ਤੋਂ ਬਾਅਦ ਅਸੀਂ ਆਪਣੀ ਗੱਲ ਰੱਖਣੀ ਆ. ਵੰਸ ਯੂ ਪੁੱਟ ਅ ਹੈਡ ਅਬਾਊਟ ਵਟ ਇਜ਼ ਦੀ ਅਦਰ ਪਰਸਨ ਇਜ਼ ਟਰਾਇੰਗ ਟੂ ਸੇ, ਦੈਨ ਇਟਸ ਈਜ਼ੀ ਫੋਰ ਯੂ ਟੂ ਪੁੱਟ ਅਕਰੋਸ ਵਟ ਯੂ ਵਾਂਟ ਟੂ ਸੇ. ਕਰਦੇ ਅਸੀਂ ਗੱਲਾਂ ਉਦੋਂ ਕਰਨੀਆਂ ਵਾ ਜਦੋਂ ਅਸੀਂ ਕੰਮ ਹੁੰਦੇ ਹਾਂ. ਸੋ ਪੌਸ ਐਂਡ ਰਿਫਲੈਕਟ ਇਜ਼ ਵੈਰੀ ਇੰਪੋਰਟੈਂਟ. ਕਦੋਂ ਕੁਛ ਹੋ ਗਿਆ ਵਾ ਅਸੀਂ ਉਦੋਂ ਨਹੀਂ ਗੱਲਾਂ ਕਰਨੀਆਂ, ਉਹ ਵੀ ਗੋਨਾ ਟੇਕ ਅ ਬ੍ਰੀਥ, ਵੀ ਗੋਨਾ ਰਿਫਲੈਕਟ. ਵਨ ਆਫ ਦ ਵੇ ਦੈਟ ਆਈ ਐਂਡ ਮਾਈ ਡੋਟਰ ਡੂ ਐਸ ਵੈਲ ਇਜ਼ ਓਲਸੋ ਰਾਈਟ ਲੈਟਰਸ, ਹੈ ਨਾ? ਇਮੋਸ਼ਨ ਕਿ ਮੈਨੂੰ ਆਹ ਆਈ ਡੂ ਕੇਅਰ ਫੋਰ ਯੂ, ਯੂ ਨੋ, ਬਟ ਦਿਸ ਇਜ਼ ਹੈਜ਼ ਹੈਪਨਡ, ਯੂ ਨੋ, ਦਿਸ ਇਜ਼ ਵਾਟ ਆਈ ਵਾਸ ਐਕਸਪੈਕਟਿੰਗ, ਐਂਡ ਹਾਊ ਕੈਨ ਵੀ ਗੋ ਫਰੋਮ ਹੇਅਰ. ਸੋ ਉਹ ਸਟਰਕਚਰ ਬਣਾ ਕੇ ਯੂ ਕੈਨ ਸ਼ੇਅਰ ਇਟ, ਇੱਕ ਦੂਸਰੇ ਨੂੰ ਦੇ ਦਿਓ, ਹੈ ਨਾ? ਸੋ ਦੈਟ ਇਜ਼ ਅਨਦਰ ਵੇ. ਜਰਨਲਿੰਗ ਐਂਡ ਰਾਈਟਿੰਗ ਲੈਟਰਸ ਇਜ਼ ਅਨਦਰ ਵੇ ਆਫ ਯੂ ਟੂ ਕੈਨ ਕਮਿਊਨੀਕੇਟ.
2: ਸੋ ਦੋਸਤੋ, ਇਸੇ ਤਰ੍ਹਾਂ ਲਈ ਵਿਹਲਾ ਹੋ ਰਿਹਾ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ, ਔਰ ਇਹ ਜਿਹੜੀ ਗੱਲਬਾਤ ਚੱਲ ਰਹੀ ਸੀ ਇਸੇ ਗੱਲਬਾਤ ਦਾ ਅਗਲਾ ਹਿੱਸਾ ਤੁਹਾਨੂੰ ਬੁੱਧਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਸੁਣਾਵਾਂਗੇ.
0: ਅਵਾਰਡ ਜੇਤੂ ਡਰਾਮੇ, ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ, ਲੈ ਕੇ ਆਉਂਦਾ ਹੈ SBS ਵਰਲਡ ਆਫ ਡਿਫਰੈਂਸ, ਚੈਨਲ 30 ਅਤੇ ਚੈਨਲ 31 ਉੱਤੇ. ਆਸਟ੍ਰੇਲੀਆ ਅਤੇ ਦੁਨੀਆ ਭਰ ਤੋਂ ਤਾਜ਼ੀਆਂ ਖਬਰਾਂ ਅਤੇ ਉੱਭਰ ਰਹੀਆਂ ਕਹਾਣੀਆਂ ਦੇਖੋ SBS ਵਰਲਡ ਨਿਊਜ਼ ਹਰ ਸ਼ਾਮ 6:30 ਅਤੇ SBS ਔਨ ਡਿਮਾਂਡ 'ਤੇ. SBS ਔਨ ਡਿਮਾਂਡ ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋਅ ਮੁਫ਼ਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ. ਅੱਜ ਹੀ SBS ਔਨ ਡਿਮਾਂਡ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ. SBS ਚਿੱਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ. SBS ਚਿੱਲ ਨੂੰ SBS ਆਡੀਓ ਐਪ 'ਤੇ ਸੁਣੋ. SBS ਆਡੀਓ ਐਪ ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ. ਐਪ ਸਟੋਰ ਜਾਂ ਗੂਗਲ ਪਲੇ ਤੋਂ SBS ਆਡੀਓ ਐਪ ਨੂੰ ਮੁਫ਼ਤ ਡਾਊਨਲੋਡ ਕਰੋ. ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ. 24 ਘੰਟੇ 7 ਦਿਨ ਮੁਫ਼ਤ ਦੇਖੋ ਚੈਨਲ 32 'ਤੇ ਜਾਂ SBS ਔਨ ਡਿਮਾਂਡ 'ਤੇ.
7: ਕਿਸੇ ਵੀ ਮੋਬਾਈਲ ਡਿਵਾਈਸ 'ਤੇ ਸ਼ਾਨਦਾਰ ਕਹਾਣੀਆਂ ਮੁਫ਼ਤ ਸੁਣੋ. sps.com.au/punjabi 'ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ.
8: Learn to speak English. Find videos, podcasts and advice to help you settle into daily life in Australia. Speak everyday Aussie with SBS Learn English.
2: ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ. ਤੁਸੀਂ ਸੁਣ ਰਹੇ ਹੋ SBS ਦਾ ਪੰਜਾਬੀ ਪ੍ਰੋਗਰਾਮ, ਅਤੇ ਅੱਜ 12 ਮਈ ਦਿਨ ਮੰਗਲਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸਮ ਸੀ. ਔਰ ਪ੍ਰੋਗਰਾਮ ਆਪਣੇ ਅੰਤਲੇ ਪੜਾਅ ਦੇ ਵਿੱਚ ਪਹੁੰਚ ਚੁੱਕਿਆ ਜੀ. ਹੁਣ ਗੱਲ ਕਰਾਂਗੇ ਵਿਕਟੋਰੀਆ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਪੇਸ਼ ਕੀਤੇ ਗਏ ਸੂਬਾਈ ਬਜਟ ਦੀ. ਚੋਣਾਂ ਤੋਂ ਪਹਿਲਾਂ ਇਹ ਜਿਹੜਾ ਬਜਟ ਪੇਸ਼ ਕੀਤਾ ਗਿਆ ਔਰ ਕੀ ਕੁਝ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਬਜਟ ਦੇ ਰਾਹੀਂ, ਆਓ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ.
3: SBS South Asian ਉੱਤੇ SBS ਪੰਜਾਬੀ.
9: ਵਿਕਟੋਰੀਆ ਨੇ ਆਪਣਾ 2026-27 ਰਾਜ ਬਜਟ ਪੇਸ਼ ਕੀਤਾ. ਰਾਜ ਦੀ ਲੇਬਰ ਸਰਕਾਰ ਦਾ ਕਹਿਣਾ ਹੈ ਕਿ ਮੱਧ ਪੂਰਬ ਵਿੱਚ ਜੰਗ, ਮਹਿੰਗਾਈ ਅਤੇ ਵਧਦੀਆਂ ਵਿਆਜ ਦਰਾਂ ਨੇ ਰਾਜ ਸਰਕਾਰ ਨੂੰ ਅਜਿਹੇ ਉਪਰਾਲੇ ਲੈਣ ਲਈ ਪ੍ਰੇਰਿਤ ਕੀਤਾ ਜਿਨ੍ਹਾਂ ਨਾਲ ਪਰਿਵਾਰਾਂ ਤੋਂ ਦਬਾਅ ਘੱਟ ਕੀਤਾ ਜਾ ਸਕੇ. ਚੋਣਾਂ ਤੋਂ ਕੁਝ ਕੁ ਮਹੀਨਾ ਪਹਿਲਾਂ ਐਲਾਨੇ ਗਏ ਇਸ ਰਾਜ ਬਜਟ ਵਿੱਚ $1 billion ਸਰਪਲਸ ਪੈਦਾ ਕਰ ਰਾਜ ਦੇ ਕਰਜ਼ ਨੂੰ ਵੀ ਘਟਾਉਣ ਦਾ ਵਾਅਦਾ ਕੀਤਾ ਗਿਆ. ਕੀ ਕੁਝ ਐਲਾਨਿਆ ਗਿਆ ਵਿਕਟੋਰੀਆ ਦੇ 2026-27 ਬਜਟ ਵਿੱਚ ਅਤੇ ਇਸ ਦਾ ਤੁਹਾਡੇ ਘਰ ਦੀ ਆਰਥਿਕਤਾ ਉੱਤੇ ਕੀ ਅਸਰ ਪੈ ਸਕਦਾ, ਪੈ ਵੀ ਸਕਦਾ ਹੈ ਜਾਂ ਨਹੀਂ, ਦੱਸਣ ਲਈ ਹਾਜ਼ਰ ਹਾਂ ਐਸ ਬੀ ਐਸ ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ।
10: That is what this Labor budget does. It makes life easier, safer and more affordable, and it builds a stronger Victoria for the future. Speaker, at the end of the day, this budget is about people's lives. A cheaper trip to work, a lower rego bill, a child getting to school for free, a family saving money on dental care, glasses, kinder or energy bills, a parent getting home earlier, a household with a bit more room at the end of the week. That is what this budget is all about. Real help right now and real confidence in what comes next. Because if people are working hard to build a decent life, they deserve a government working just as hard to make sure they have it. That is what this Labor budget does. It makes life easier, safer and more affordable, and it builds a stronger Victoria for the future. I commend the bill to the House.
9: ਇਹ ਆਵਾਜ਼ ਸੀ ਵਿਕਟੋਰੀਆ ਦੀ ਖਜ਼ਾਨਚੀ ਜੈਕਲਿਨ ਸਾਈਮਸ ਦੀ, ਜਿਨ੍ਹਾਂ ਨੇ ਹਾਲ ਹੀ ਵਿੱਚ ਵਿਕਟੋਰੀਆ ਦਾ ਰਾਜ ਬਜਟ ਐਲਾਨਿਆ। ਉਹਨਾਂ ਮੁਤਾਬਕ ਇਸ ਸਾਲ ਦਾ ਬਜਟ ਅਨੁਸ਼ਾਸਿਤ ਅਤੇ ਘੱਟ ਖਰਚ ਵਾਲਾ ਬਜਟ ਹੈ। ਭਾਵੇਂ ਰਾਜ ਸਰਕਾਰ ਆਪਣੇ ਵੱਧਦੇ ਕਰਜ਼ੇ ਨਾਲ ਜੂਝ ਰਹੀ ਹੈ ਅਤੇ ਜਨਤਕ ਸੇਵਾਵਾਂ ਵਿੱਚ ਕੀਤੀ ਜਾ ਰਹੀ ਕਟੌਤੀ ਸਰਕਾਰੀ ਖਰਚੇ ਵਿੱਚ ਹੋਰ ਵੀ ਵਾਧਾ ਪਾ ਸਕਦੀ ਹੈ, ਪਰ ਫਿਰ ਵੀ ਬਜਟ 2026-27 ਵਿੱਚ $1 billion ਸਰਪਲਸ ਦਾ ਵਾਅਦਾ ਕੀਤਾ ਗਿਆ। ਪ੍ਰੀਮੀਅਰ ਜਸਿੰਡਾ ਐਲਨ ਨੇ ਵੀ ਕਿਹਾ ਕਿ ਇਸ ਬਜਟ ਵਿੱਚ ਕਈ ਛੋਟਾਂ ਦਿੱਤੀਆਂ ਜਾਣਗੀਆਂ ਤਾਂ ਜੋ ਪਰਿਵਾਰਾਂ ਉੱਤੇ ਵੱਧਦੀ ਕੋਸਟ ਆਫ ਲਿਵਿੰਗ ਦਾ ਦਬਾਅ ਘਟਾਇਆ ਜਾ ਸਕੇ। ਇਸ ਬਜਟ ਵਿੱਚ ਚਾਈਲਡ ਕੇਅਰ, ਵਾਹਨ ਚਾਲਕਾਂ, ਨਵਾਂ ਘਰ ਖਰੀਦਣ ਵਾਲੇ ਲੋਕਾਂ ਲਈ ਜਿੱਥੇ ਛੋਟਾਂ ਐਲਾਨੀਆਂ ਗਈਆਂ ਨੇ, ਉੱਥੇ ਹੀ ਇਸ ਬਜਟ ਨੂੰ ਛੋਟੇ ਕਾਰੋਬਾਰੀਆਂ ਲਈ ਅਤੇ ਰਾਜ ਦੇ ਕਰਜ਼ੇ ਲਈ ਮੰਦਾ ਬਜਟ ਦੱਸਿਆ ਜਾ ਰਿਹਾ।
11: Three generation business, and my dad used to always talk about the 90-91 recession, and we haven't seen anything as tough as this since then, I would say.
12: Whatever's been happening, whatever the tax settings are in this state under this Labor government, they're actually driving the economy down, they're driving business investment opportunities away.
9: ਆਓ ਸੁਣਦੇ ਹਾਂ ਫਿਰ ਕਿ ਇਸ ਬਜਟ ਵਿੱਚ ਕੌਣ ਰਿਹਾ ਜੇਤੂ ਅਤੇ ਕਿਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵਿਕਟੋਰੀਆ ਦੇ ਰਾਜ ਬਜਟ ਵਿੱਚ ਸਭ ਤੋਂ ਵੱਡਾ ਐਲਾਨ ਕਾਰ ਰੈਜੋ ਭਾਵ ਕੇ ਗੱਡੀਆਂ ਦੀ ਰਜਿਸਟ੍ਰੇਸ਼ਨ ਉੱਤੇ 20% ਦੀ ਛੋਟ ਦਾ ਐਲਾਨ ਹੈ। ਇਸ ਵਿੱਚ ਇੱਕ ਹਲਕੇ ਵਾਹਨ ਦੀ ਰਜਿਸਟ੍ਰੇਸ਼ਨ ਦੀ ਕੀਮਤ ਸਾਲਾਨਾ ਘੱਟ ਹੋ ਕੇ $930 ਹੋ ਜਾਵੇਗੀ। ਇਸ ਸਕੀਮ ਦੇ ਚਲਦੇ 1 June ਤੋਂ ਸਰਵਿਸ ਵਿਕਟੋਰੀਆ ਰਾਹੀਂ ਛੋਟ ਲਈ ਅਰਜ਼ੀ ਲੋਕ ਦੇ ਸਕਦੇ ਨੇ ਅਤੇ ਉਹਨਾਂ ਕੋਲ ਦਾਅਵਾ ਕਰਨ ਲਈ 31 July ਭਾਵ ਕੇ 2 ਮਹੀਨਿਆਂ ਤੱਕ ਦਾ ਸਮਾਂ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਪਬਲਿਕ ਟਰਾਂਸਪੋਰਟ ਨੂੰ ਵੀ ਮਜ਼ਬੂਤ ਕਰਨ ਦਾ ਵਾਅਦਾ ਕਰ ਰਹੀ ਹੈ, ਜਿੱਥੇ ਸਰਕਾਰ ਨੇ ਬੱਸ ਘੰਟਿਆਂ ਅਤੇ ਵੀਕਐਂਡ ਸੇਵਾਵਾਂ ਨੂੰ ਵਧਾਉਣ, ਵੱਧ ਰਹੇ ਸਬਰਬਸ ਵਿੱਚ ਨਵੇਂ ਅਤੇ ਅਪਗ੍ਰੇਡ ਕੀਤੇ ਗਏ ਪਬਲਿਕ ਰੂਟ ਪ੍ਰਦਾਨ ਕਰਨ ਅਤੇ ਯੂਨੀਵਰਸਿਟੀਆਂ ਨਾਲ ਜੁੜਨ ਵਾਲੀਆਂ ਪਬਲਿਕ ਟਰਾਂਸਪੋਰਟ ਸੇਵਾਵਾਂ ਨੂੰ ਵਧਾਉਣ ਲਈ ਲਗਭਗ $100 million ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ। ਉੱਥੇ ਹੀ ਪੱਛਮ ਵਿੱਚ ਜਾਂ ਮੈਲਬਰਨ ਦੇ ਵੈਸਟਰਨ ਸਬਰਬ ਵਿੱਚ ਮੈਲਟਨ ਸਾਊਥ ਲਈ ਇੱਕ ਨਵਾਂ ਬੱਸ ਨੈੱਟਵਰਕ ਚਾਲੂ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਵਿੱਚ 2 ਨਵੇਂ ਰੂਟ ਵੀ ਸ਼ਾਮਲ ਹੋਣਗੇ ਤੇ ਲੈਵਟਨ ਅਤੇ ਏਅਰਕ੍ਰਾਫਟ ਰੇਲਵੇ ਸਟੇਸ਼ਨ ਵਿਚਕਾਰ ਇੱਕ ਹੋਰ ਸਿੱਧਾ ਲਿੰਕ ਵੀ ਜੋੜੇ ਜਾਣ ਦੀ ਗੱਲ ਕਹੀ ਗਈ ਹੈ। ਇੱਕ ਨਵਾਂ ਰੂਟ ਖੇਤਰੀ ਵਿਕਟੋਰੀਆ ਵਿੱਚ ਡ੍ਰਾਈਸਡੇਲ ਅਤੇ ਓਸ਼ਨ ਗਰੋਵ ਨੂੰ ਵੀ ਜੋੜੇਗਾ। ਇਸ ਤੋਂ ਇਲਾਵਾ ਸਰਕਾਰ ਦੇ ਪਿਛਲੇ ਮਹੀਨੇ ਦੇ ਮੁਫ਼ਤ ਟਰਾਂਸਪੋਰਟ ਦੇ ਐਲਾਨ ਨੂੰ ਹੋਰ ਵਧਾ ਦਿੱਤਾ ਗਿਆ, ਜਿਵੇਂ ਕਿ ਸਰਕਾਰ ਨੇ ਪਹਿਲਾਂ ਵੀ ਐਲਾਨ ਕੀਤਾ ਸੀ ਕਿ 31 May ਤੱਕ ਰਾਜ ਭਰ ਵਿੱਚ ਜਨਤਕ ਆਵਾਜਾਈ ਮੁਫ਼ਤ ਹੋਵੇਗੀ, ਜਿਸ ਤੋਂ ਬਾਅਦ ਇਸ ਪੂਰੇ ਸਾਲ ਦੇ ਲਈ ਪਬਲਿਕ ਟਰਾਂਸਪੋਰਟ, ਜਿਹਦੇ ਵਿੱਚ ਟ੍ਰੈਮ, ਟ੍ਰੇਨ ਅਤੇ ਬੱਸ ਸ਼ਾਮਲ ਹੈ, ਇਹਨਾਂ ਸਾਰਿਆਂ ਦੇ ਕਿਰਾਏ ਅੱਧੇ ਕਰ ਦਿੱਤੇ ਜਾਣਗੇ।
13: Families are already paying higher prices because of Donald Trump's war in the Middle East. And the Reserve Bank's decision today puts even more pressure on Victorian families as a result of a war they didn't start. As a state premier, I can't address everything happening around the world, but I can help Victorians right now. That's why Labor's budget takes 20% off your car rego. That's up to $186 back per car. We've made public transport free until the end of May and half price until the end of the year. I know it won't fix everything, but I'm determined to do everything I can to use government to help Victorians right now.
9: ਜੇ ਗੱਲ ਸਿਹਤ ਦੀ ਕਰੀਏ ਤਾਂ ਸਰਕਾਰੀ ਖਰਚੇ 'ਚੋਂ ਲਗਭਗ $4 billion ਸਿਹਤ ਵੱਲ ਜਾਣਗੇ, ਜਿਸ ਵਿੱਚ ਹਸਪਤਾਲ ਦੇ ਸਟਾਫ, ਦਵਾਈਆਂ ਅਤੇ ਸਰੋਤਾਂ ਲਈ $1.6 billion ਸ਼ਾਮਲ ਹਨ। ਅਪੰਗਤਾ ਸਹਾਇਤਾ ਲਈ ਲਗਭਗ $2.5 billion ਪ੍ਰਦਾਨ ਕੀਤੇ ਜਾਣਗੇ, ਜਿਸ ਵਿੱਚ ਸੰਘੀ ਜਾਂ ਕਾਮਨਵੈਲਥ ਦੇ ਨਾਲ 5 ਸਾਲਾਂ ਵਿੱਚ $2.4 billion ਦੀ ਸਹਾਇਤਾ ਸ਼ਾਮਲ ਹੈ। ਤੇ ਜੇਕਰ ਚਾਈਲਡ ਕੇਅਰ ਦੀ ਗੱਲ ਕਰੀਏ ਤਾਂ ਸਰਕਾਰ ਆਪਣੇ ਫ੍ਰੀ ਕਿੰਡਰ ਪ੍ਰੋਗਰਾਮ ਦਾ ਵੀ ਵਿਸਤਾਰ ਕਰ ਰਹੀ ਹੈ। ਸਕੂਲ ਸਾਈਟਾਂ ਉੱਤੇ 22 ਕਿੰਡਰਗਾਰਟਨ, 5 ਸ਼ੁਰੂਆਤੀ ਸਿਖਲਾਈ ਕੇਂਦਰ ਅਤੇ 27 ਨਵੇਂ ਅਤੇ ਵਿਸਤ੍ਰਿਤ ਕਿੰਡਰਸ ਲਈ ਗ੍ਰਾਂਟਸ ਪ੍ਰਦਾਨ ਕਰਨ ਲਈ ਲਗਭਗ $500 million ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ ਗਿਆ। ਅਰਲੀ ਚਾਈਲਡਹੁੱਡ ਲੈਂਗੁਏਜ ਪ੍ਰੋਗਰਾਮ ਰਾਹੀਂ 2 ਭਾਸ਼ਾਈ ਕਿੰਡਰ ਭਾਵ ਕਿ ਅੰਗਰੇਜ਼ੀ ਦੇ ਇਲਾਵਾ ਹਿੰਦੀ, ਪੰਜਾਬੀ ਵਰਗੀ ਪ੍ਰਵਾਸੀ ਭਾਸ਼ਾਵਾਂ ਬੋਲਣ ਲਈ $3.6 million ਦੀ ਸਹਾਇਤਾ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਕੁੱਲ $1.6 billion ਨਵੇਂ ਸਕੂਲਾਂ, ਸਕੂਲ ਦੇ ਅਪਗ੍ਰੇਡ ਅਤੇ ਦੇਖਭਾਲ ਵੱਲ ਦਿੱਤੇ ਜਾਣਗੇ। ਇਸ ਤੋਂ ਇਲਾਵਾ $2.2 billion ਸਕੂਲਾਂ ਵਿੱਚ ਅਪਾਹਜ ਬੱਚਿਆਂ ਦੀ ਸਹਾਇਤਾ ਲਈ ਵੀ ਜਾਣਗੇ। 2026-27 ਦੇ ਬਜਟ ਵਿੱਚ ਵਿਕਟੋਰੀਅਨ ਕਰੀਕੁਲਮ ਐਂਡ ਅਸੈਸਮੈਂਟ ਅਥਾਰਟੀ ਭਾਵ VCAA ਨੂੰ ਬਹਾਲ ਕਰਨ ਲਈ $222.2 million ਦਾ ਨਿਵੇਸ਼ ਕੀਤਾ ਜਾਵੇਗਾ। ਜੇ ਘਰ ਖਰੀਦਾਰਾਂ ਦੀ ਗੱਲ ਕਰੀਏ ਤਾਂ $6,20,000 ਤੋਂ ਘੱਟ ਦੀ ਪ੍ਰਾਪਰਟੀ ਖਰੀਦਣ ਦੀ ਕੋਸ਼ਿਸ਼ ਕਰਨ ਵਾਲੇ ਵਿਕਟੋਰੀਅਨ ਆਫ ਦ ਪਲਾਨ ਸਟੈਂਪ ਡਿਊਟੀ ਛੋਟ ਦੇ ਵਿਸਥਾਰ ਦੇ ਤਹਿਤ ਬਚਤ ਕਰ ਸਕਣਗੇ। ਸਰਕਾਰ ਦਾ ਕਹਿਣਾ ਹੈ ਕਿ ਇਸ ਰਿਆਇਤ ਨੇ ਖਰੀਦਾਰਾਂ ਨੂੰ ਔਸਤਨ $30,000 ਦੀ ਬਚਤ ਕਰਵਾਈ ਹੈ।
14: Right now, families are facing real cost of-

ਸੋ ਦੋਸਤੋ, ਬਜਟ ਨਾਲ ਸੰਬੰਧਿਤ ਹੋਰ ਜਾਣਕਾਰੀਆਂ ਤੁਸੀਂ SBS ਪੰਜਾਬੀ ਦੀ ਵੈਬਸਾਈਟ 'ਤੇ ਜਾ ਕੇ ਹਾਸਲ ਕਰ ਸਕਦੇ ਹੋ। ਔਰ ਪ੍ਰੋਗਰਾਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ, ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਵੇਲਾ ਹੋ ਰਿਹਾ। ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਆ ਉਹ ਖੂਬ ਪਸੰਦ ਆਇਆ ਹੋਵੇਗਾ। ਸੋ ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ। ਔਰ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਨੇ ਉਹ ਤੁਸੀਂ ਵੇਖਣ, ਸੁਣਨ, ਪੜ੍ਹਨ ਦੇ ਵਾਸਤੇ SBS ਪੰਜਾਬੀ ਦੀ ਵੈਬਸਾਈਟ 'ਤੇ, SBS ਪੰਜਾਬੀ ਦੇ ਫੇਸਬੁੱਕ ਪੇਜ 'ਤੇ ਜਾ ਸਕਦੇ ਹੋ। ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਅੱਜ ਮੰਗਲਵਾਰ 12 ਮਈ ਦੇ ਪ੍ਰੋਗਰਾਮ ਦੇ ਲਈ ਦਿਓ ਇਜਾਜ਼ਤ। ਔਰ ਮਿਲਾਂਗੇ ਭਲਕੇ 13 ਮਈ ਨੂੰ ਬੁੱਧਵਾਰ ਨੂੰ ਇੱਕ ਹੋਰ ਨਵੇਂ ਨਿਕੋਰ ਪ੍ਰੋਗਰਾਮ ਦੇ ਨਾਲ। ਤਦ ਤੱਕ ਦੇ ਲਈ ਰੱਬ ਰਾਖਾ, ਸ਼ਬਾ ਖੈਰ।

0: ਪਈ, ਉਠੋ ਪਾਰਟੀ ਖਤਮ ਹੋ ਗਈ। ਚਲੋ ਜੇ ਨਹੀਂ ਉੱਠਣਾ ਤੇ ਫਿਰ ਮੈਂ ਵੀ ਸੋਣ ਲੱਗਾ। ਓਕੇ ਬਾਈ।
1: SBS ਸਾਊਥ ਏਸ਼ੀਅਨ।